ਕ੍ਰਤਨ ਕਰੇ ਹੱਛਾ ਧੋਏ ਸਚਤਾ ਪ੍ਰਜਾਣੀਐ ਜਸ ਸਤਿ ਤ੍ਰਿ ਪਿਆਰ ਨਾਉ ਸੁਨ ਰਹੱਸੀਐ ਤਾਂ ਪਾਏ ਮੁਖ ਦੁਆਰ।

나쁘지 않은 사람한테

0: ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰ ਕੋ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੁਦਰ ਸ਼ਬਦੰ ਪ੍ਰਾਕਿਰਤਾਏ ਸਰਵ ਸ਼ਬਦੰ

0: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹੋ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਏ, ਸਤਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ, ਤ੍ਰਿਤੇ ਰਥ ਜਤੇ ਕਾ ਜੋਰ ਗ੍ਰਿਥ ਵਾਹੋ, ਦੁਆਪਰ ਰਥ ਤਪੇ ਕਾ ਸਤ ਗ੍ਰਿਥ ਵਾਹੋ, ਕਲਯੁਗ ਰਥ ਅਗਨ ਕਾ ਕੂੜ ਗ੍ਰਿਥ ਵਾਹੋ ਮਹੱਲਾ ਪਹਿਲਾ।
1: ਸ਼ੰਕਰ ਸਤਮਰ ਸਵਾਮੀ ਸਚ ਮੈਂ ਛੈ ਸਚ ਰਹਿ, ਸਭ ਕੁ ਸਚ ਸਮਾਵੇ, ਸਭ ਕੁ ਸਚ ਸਮਾਵੇ।

भारत देश का अंतिम

0: ਜਾਵੇ ਨਿਰਾਸੇ ਕੀਤੀ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ, ਮਿੱਠਤ ਨਿਵੇ ਨਾਨਕਾ ਗੁਰ ਚੰਗਿਆਈਆਂ ਤੱਥ, ਸਭ ਕੋ ਨਿਵੇ ਆਪਕੋ ਪਰ ਕੋ ਨਿਵੇ ਨਾ ਕੋਈ, ਤਰ ਤਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇ ਚੋ ਅੰਤਾ ਮੇਰੇ ਗਾਹੇ, ਸੀਸ ਨਿਵਾਏ ਕਿਆ ਥੀਏ ਜਾਰੀ ਦੇ ਕਸੂ ਦੇ ਜਾਹੇ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਵਾਦਨ ਸਿਰ ਸਮਾਧਨ ਮੁੱਖ

0: ਤਨ ਸੋ ਮਾਨਸ ਨਾਨਕਾ ਜੋਗ ਚੱਲੇ ਪਾਹੇ। ਚੌਕੜ ਮਲਣਾਇਆ ਬਹਿ ਚੌਕੇ ਪਾਇਆ, ਸਿਖਾ ਕਨ ਚੜਾਈਆਂ ਬ੍ਰਹਮ ਥਿਆ। ਉਹ ਮੁਆ ਉਹ ਚੜ ਪਿਆ ਵੇ ਤਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀ

ਸ੍ਰੀ ਭਗਵਾਨ ਤਨ ਗਲਤਾ ਤਨ ਕਰ ਬ੍ਰਹਮਣ ਪੂਰਨਾ ਉਹਨਾਂ ਪਿਆ ਵਿਸਾ

ਨੀਲ ਵਸਤ ਪਹਿਰ ਪ੍ਰਵਾਨ ਮਲੇਸ਼ ਧਾਮ ਦੇ ਕੁਝ ਪ੍ਰਾਣ ਅਭਾਖਿਆ ਕਾ ਪੁੱਠਾ ਵਕਰਾ ਖਾਣਾ ਚੌਕ ਚੌਕ ਕਿਸਨਾ ਜਾਣਾ ਦੇਖ ਚੌਕਾ ਕੱਟੀ ਕਾਰ ਉੱਪਰ ਬੈਠੇ ਫੁੜਿਆ

Amen.

0: ਪਵੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ। ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ।
1: ਮਨ ਕਾ ਸੁਖ ਲੋਭ ਹੈ।

ਕਹੋਤੇ ਜਾਇ ਛੱਡਿਆ ਕਿਸੇ ਹੋ ਲਗਾ ਦੂਰ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ।

0: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੁਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਖੀਏ ਪਾਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਵਾਰ ਦੁਨੀਆ ਅੰਦਰ ਫੈ ਅੱਠ ਸਕਤੀ ਤੁਝੇ ਨਾ ਉਤਰ ਨਾ ਹੀ ਮੈਂ ਜਿਨ ਪਟੇ ਅੰਦਰ ਬਾਹਰ ਉਤਰੜ ਤੇ ਭਲੇ ਸੰਸਾਰ ਤ੍ਰਿਣੇ ਹੋ ਲਗਰ

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ

जी के दाते प्रीतम प्रभ मेरे,

0: आप जी रोजाना इस अस्थान तो अमृतमई बाणी की लड़ीवार शब्द विचार का लाहा प्राप्त करते आ रहे हो। वडहंस राग पंचम पातशाह शहीदां दे सरताज धन गुरु अर्जन दे महाराज सतगुरु जी वल्लों उचारण कीता पावन शब्द गुरु ग्रंथ साहिब महाराज जी दी पवित्र बाणी पावन अंग 562 दे उपर सुभाईमान है। शब्द का केंद्री भाव रहाओ, रहाओ मतलब रुकना और समझना। जीअ के दाते प्रीतम प्रभ मेरे, सारे जीआं दे दाते जिन्हें भी संसार दे विच जीआ जंत ने, जिन्हां दी गिणती लखां दे विच है, ये जिन्हें भी जीआ जंत ने उन्हां सारियां दा दाता इक्को ही है परमेश्वर। भावें ओह कोई भी जून है, किसी भी जूनी दे विच है, सारियां दा दाता इक्को ही है वो परमेश्वर। सारियां नू रिजक देन वाला, जीवन देन वाला, सबना दी पालना करन वाला। इसलिए जीअ के दाते प्रीतम प्रभ मेरे, हे मेरे प्रीतम, हे मेरे प्यारे प्रभु जी, मन जीवै प्रभ नाम चतेरे, तुहाडा नाम चेते करके मेरे मन नू जीवन दान मिलदा है। मेरा मन इदां लगदा वी जिवें मैनू जीवन मिल गया। जीवन दी जाच जिहड़ी आ उह नाम जप के ही आउंदी है। चेतेरे दा मतलब हुंदा चेता करना, याद करना। हुण मन दे तल उत्ते याद करना और मन दे तल ते इह समझ आ जाणी कि सारे जीआं दा दाता इक है। इह किस तरह होएगा? ਇਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੋਣਾ ਹੈ। ਰੋਜ਼ਾਨਾ ਜਦੋਂ ਅਸੀਂ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਓਅੰਕਾਰ ਦੀ ਪਰਿਭਾਸ਼ਾ ਸਮਝਾਈ ਗਈ ਹੈ ਕਿ ਜਿਹੜਾ ਪ੍ਰੀਤਮ ਹੈ, ਪ੍ਰਭੂ ਹੈ, ਉਹ ਇੱਕ ਹੈ। ਇੱਕ ਓਅੰਕਾਰ, ਇੱਕ ਅਕਾਲ ਪੁਰਖ ਪਰਮੇਸ਼ਵਰ, ਜਿਹਦਾ ਨਾਮ ਸੱਚਾ ਹੈ, ਜੋ ਸਾਰੀ ਦੁਨੀਆ ਦਾ ਕਰਤਾ ਹੈ, ਜੋ ਨਿਰਭਉ ਅਤੇ ਨਿਰਵੈਰ ਦੀ ਅਵਸਥਾ ਦਾ ਮਾਲਕ ਹੈ, ਜਿਹਦੀ ਮੂਰਤ ਕਾਲ ਤੋਂ ਸਮੇਂ ਤੋਂ ਰਹਿਤ ਹੈ, ਔਰ ਜਿਹਨੇ ਆਪਣੇ ਆਪ ਤੋਂ ਹੀ ਆਪਣੀ ਬਣਤਰ ਬਣਾਈ ਹੈ। ਇਹ ਕੁਦਰਤ ਦੀ ਜਿਹੜੀ ਬਣਤਰ ਹੈ ਇਹ ਕਾਦਰ ਤੋਂ ਹੈ। ਪਰ ਜੇ ਪਰਮੇਸ਼ਵਰ ਦੀ ਗੱਲ ਕਰੀਏ, ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਓ, ਆਪਣੇ ਆਪ ਨੂੰ ਸਾਜਿਆ ਵੀ ਆਪ ਔਰ ਆਪਣੀ ਰਚਨਾ ਵੀ ਨਾਮਾਂ ਦੀ ਆਪ ਕੀਤੀ ਹੈ। ਦੋਈ ਕੁਦਰਤ ਸਾਜੀ ਹੈ, ਦੂਸਰਾ ਜਿਹੜਾ ਹੈ ਉਹ ਕੁਦਰਤ ਨੂੰ ਸਾਜਿਆ ਹੈ। ਇਸ ਕੁਦਰਤ ਨੂੰ ਸਾਜਣ ਵਾਲਾ ਹੈ, ਪਰ ਇਹਦੀ ਸਿਰਜਣਾ ਕਰਨ ਵਾਲਾ ਜੋ ਪਰਮੇਸ਼ਵਰ ਹੈ ਉਹਨੂੰ ਸਾਜਣ ਵਾਲਾ ਕੋਈ ਵੀ ਨਹੀਂ। ਜਿਨ੍ਹਾਂ ਦੇ ਰਾਹੀਂ ਸਾਡਾ ਜਨਮ ਹੋਇਆ, ਸਾਡੇ ਸਾਰਿਆਂ ਦੇ ਮਾਂ ਬਾਪ ਦੇ ਨਾਮ ਨੇ। ਪਰ ਜੇ ਅਸੀਂ ਇੱਕ ਓਅੰਕਾਰ ਨਾਲ ਜੁੜਾਂਗੇ ਤਾਂ ਸਭਨਾਂ ਦਾ ਮਾਈ ਬਾਪ ਉਹ ਆਪ ਪਰਮੇਸ਼ਵਰ ਹੈ। ਪਰ ਉਸ ਮਾਲਕ ਦਾ ਪਿਆਰੇ ਪ੍ਰੀਤਮ ਦਾ ਮਾਈ ਬਾਪ ਕੋਈ ਵੀ ਨਹੀਂ ਹੈ, ਨਾ ਤਾਤਾ ਨਾ ਮਾਤਾ, ਨਾ ਤਾਤ ਹੈ ਨਾ ਮਾਤ ਹੈ, ਅਤੇ ਨਾ ਹੀ ਕੋਈ ਉਹਦੀ ਜਾਤੀ ਹੈ, ਨਾ ਹੀ ਉਹ ਕਿਸੇ ਜੂਨੀ ਵਿੱਚ ਆਉਂਦਾ। ਇਸ ਵਾਸਤੇ ਉਹ ਜੋ ਇੱਕ ਉਹ ਓਅੰਕਾਰ ਹੈ, ਉਹਦੀ ਸੋਝੀ, ਉਹਦੀ ਸਮਝ, ਉਹਦਾ ਗਿਆਨ ਔਰ ਉਹਦੀ ਪ੍ਰਾਪਤੀ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਹੋਣੀ, ਗੁਰੂ ਦੇ ਗਿਆਨ ਦੇ ਰਾਹੀਂ ਹੋਣੀ ਹੈ। ਜਿਸ ਉੱਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨੂੰ ਇਹ ਗੱਲ ਸਮਝ ਵਿੱਚ ਆ ਗਈ ਕਿ ਸਾਰੇ ਜੀਆਂ ਦਾ ਦਾਤਾ ਇੱਕ ਪਰਮੇਸ਼ਵਰ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਔਰ ਸਾਡੀ ਗੁਰੂ ਮਹਾਰਾਜ ਅੱਗੇ ਅਰਦਾਸ ਵੀ ਰੋਜ਼ਾਨਾ, ਜੇ ਅਸੀਂ ਰੋਜ਼ ਨਿਤਨੇਮ ਦਾ ਪਾਠ ਕਰਦੇ ਹਾਂ, ਜੇ ਅਸੀਂ ਰੋਜ਼ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ, ਤਾਂ ਸਾਡੀ ਤਾਂ ਰੋਜ਼ ਅਰਦਾਸ ਇਹੋ ਹੀ ਹੁੰਦੀ ਹੈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਵੀ ਉਹ ਨਾ ਮੇਰੇ ਤੋਂ ਵਿਸਰੇ, ਕਿਉਂਕਿ ਉਹ ਚੇਤੇ ਆਉਂਦਾ ਹੈ ਅਤੇ ਮਨ ਜਿਉਂਦਾ, ਆਤਮਕ ਤਲ 'ਤੇ ਜੀਵਨ ਮਿਲਦਾ, ਅਤੇ ਜੇ ਉਹ ਵਿਸਰਦਾ ਹੈ ਤਾਂ ਫਿਰ ਆਤਮਕ ਮੌਤ ਹੈ, ਫਿਰ ਇਹਨਾਂ ਵਿਕਾਰਾਂ ਦੇ ਹੱਥੋਂ ਇਸ ਮਨ ਦੀ ਮੌਤ ਹੈ, ਅਤੇ ਜੇ ਮਨ ਦੇ ਵਿੱਚੋਂ ਇਹ ਜਿਹੜੀ ਹੈ, ਕਹਿ ਲਓ ਕਿ ਮਨ ਦੀ ਅਵਸਥਾ, ਜੇ ਇਹਦੀ ਮੌਤ ਹੋ ਗਈ ਤਾਂ ਫਿਰ ਅਸੀਂ ਕਿਸੇ ਕੰਮ ਦੇ ਨਹੀਂ। ਜਿਵੇਂ ਬਾਣੀ ਦੇ ਵਿੱਚ ਜ਼ਿਕਰ ਕੀਤਾ, ਨਰੂ ਮਰੈ ਨਰ ਕਾਮ ਨਾ ਆਵੈ। ਨਰੂ ਦਾ ਅਰਥ ਕੀ ਹੈ? ਨਰ ਕਹਿੰਦੇ ਆ ਮਨ ਨੂੰ, ਔਰ ਜਿਹੜਾ ਨਰੂ ਹੈ ਇਹਦਾ ਅਰਥ ਹੈ ਮਨੁੱਖਤਾ, ਮਨ ਦੇ ਤਲ 'ਤੇ ਮਨੁੱਖਤਾ। ਜਿਸ ਦੇ ਮਨ ਵਿੱਚੋਂ ਮਨੁੱਖਤਾ ਹੀ ਖਤਮ ਹੋ ਗਈ, ਉਹ ਤਾਂ ਕਿਸੇ ਕੰਮ ਦਾ ਨਹੀਂ ਹੈ। ਜਿਹਦੇ ਅੰਦਰੋਂ ਇਨਸਾਨੀਅਤ ਹੀ ਖਤਮ ਹੋ ਗਈ, ਮਨੁੱਖਤਾ ਹੀ ਮਰ ਗਈ, ਉਹ ਕਦੇ ਕਿਸੇ ਦਾ ਭਲਾ ਕਰ ਹੀ ਨਹੀਂ ਸਕਦਾ, ਉਹਦੇ ਤੋਂ ਕੋਈ ਭਲੇ ਦੀ ਉਮੀਦ ਰੱਖੀ ਨਹੀਂ ਜਾ ਸਕਦੀ, ਕਿਉਂਕਿ ਇਹਦਾ ਨਰੂ ਹੀ ਮਰ ਗਿਆ, ਇਹ ਹੁਣ ਕਿਸੇ ਦੇ ਕੰਮ ਨਹੀਂ ਆਏਗਾ, ਇਹਨੂੰ ਹੁਣ ਕਿਸੇ ਦਾ ਦੁੱਖ ਮਹਿਸੂਸ ਨਹੀਂ ਹੋਏਗਾ, ਕਿਸੇ ਦੀ ਭੁੱਖ ਮਹਿਸੂਸ ਨਹੀਂ ਹੋਏਗੀ, ਇਹ ਕਿਸੇ ਦਾ ਵੀ ਭਲਾ ਕਰ ਹੀ ਨਹੀਂ ਸਕਦਾ। ਨਰੂ ਮਰੈ ਨਰ ਕਾਮ ਨਾ ਆਵੈ, ਕਿਉਂਕਿ ਮਨ ਨੂੰ ਗੁਰਬਾਣੀ ਦੇ ਅੰਦਰ ਨਰ ਕਿਹਾ ਗਿਆ ਹੈ, ਅਤੇ ਨਰ ਤੋਂ ਨਰੂ, ਨਰੂ ਤੋਂ ਭਾਵ ਮਨ ਤੋਂ ਮਨੁੱਖਤਾ, ਜਿਹਦੇ ਅੰਦਰ ਦੀ ਹੁਣ ਬੜੀ ਵਾਰ ਜ਼ਿਕਰ ਕੀਤਾ ਕਿ ਅਸੀਂ ਮਨੁੱਖਾ ਜੂਨੀ ਵਿੱਚ ਆਏ ਹੋਏ ਹਾਂ, ਸਾਡੀ ਗਿਣਤੀ ਅਰਬਾਂ ਤੱਕ ਚਲੀ ਗਈ ਹੈ ਮਨੁੱਖਾਂ ਦੀ, ਪਰ ਜੇ ਅਸੀਂ ਉਹਦੇ ਵਿੱਚੋਂ ਦੀ ਸਰਚ ਕਰੀਏ ਤਾਂ ਮਨੁੱਖਤਾ ਕਿਹਦੇ ਵਿੱਚ ਹੈ? ਉਹ ਵਿਰਲੇ ਵਿਰਲੇ ਹੋਣਗੇ। ਜਿਸ ਤਰ੍ਹਾਂ ਸਮਾਜ ਵਿੱਚ ਚਾਰੇ ਪਾਸੇ ਬੁਰਿਆਈਆਂ ਨੇ, ਪਾਪ ਹੈ, ਭ੍ਰਿਸ਼ਟਾਚਾਰ ਹੈ, ਵਿਕਾਰ ਨੇ, ਇਨਸਾਨ ਦੇ ਰਾਹੀਂ ਫੈਲ ਰਿਹਾ ਇਹ ਜਿਹੜਾ ਬੁਰਿਆਈਆਂ ਦਾ ਫੈਲਾਅ ਹੈ, ਇਹਦੇ ਤੋਂ ਪਤਾ ਲੱਗਦਾ ਵੀ ਮਨੁੱਖ ਤਾਂ ਬਹੁਤ ਨੇ ਪਰ ਮਨੁੱਖਤਾ ਕਿਸੇ ਕਿਸੇ ਵਿੱਚ ਹੈ, ਮਨੁੱਖ ਵਾਲਾ ਗੁਣ ਕਿਸੇ ਕਿਸੇ ਵਿੱਚ ਹੈ। ਉਹ ਤਾਂ ਮਹਾਰਾਜ ਨੇ ਦੇਖੋ ਕਦੋਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਉਦੋਂ ਹੀ ਇਹ ਆਖ ਦਿੱਤਾ ਸੀ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਦੇਖਣ ਨੂੰ ਮਨੁੱਖ ਲੱਗੇਗਾ ਪਰ ਇਹਦੀਆਂ ਹਰਕਤਾਂ, ਇਹਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਪਸ਼ੂ ਦੇ ਨਾਲ ਮਿਲਦੀਆਂ ਨਜ਼ਰ ਆਉਣਗੀਆਂ। ਇਹ ਦੇਖਣ ਨੂੰ ਤਾਂ ਇਨਸਾਨ ਲੱਗੇਗਾ, ਮਨੁੱਖ ਲੱਗੇਗਾ, ਪਰ ਦੇਖਣ ਨੂੰ ਤਾਂ ਮਨੁੱਖ ਹੈ ਪਰ ਇਹਦੀਆਂ ਹਰਕਤਾਂ ਜਦੋਂ ਦੇਖਾਂਗੇ ਤਾਂ ਸ਼ੈਤਾਨਾਂ ਵਾਲੀਆਂ ਨੇ। ਉਹਦਾ ਕਾਰਨ ਮਨੁੱਖ ਹੈ, ਮਨੁੱਖਤਾ ਕਿਉਂ ਖਤਮ ਹੋ ਗਈ, ਇਹ ਜਾਂ ਫਿਰ ਇਨਸਾਨ ਸ਼ੈਤਾਨ ਕਿਉਂ ਹੋਇਆ? ਮਹਾਰਾਜ ਕਹਿੰਦੇ ਬਿਨ ਪੂਰੈ ਗੁਰਦੇਵ ਫਿਰੈ ਸ਼ੈਤਾਨੀਆਂ ਬਿਨ ਪੂਰੇ ਗੁਰਦੇਵ, ਪੂਰੇ ਗੁਰੂ ਤੋਂ ਗਿਆਨ ਨਹੀਂ ਜਿਹਨੂੰ ਮਿਲਿਆ, ਜਿਹਨੂੰ ਆਤਮਕ ਤਲ 'ਤੇ ਜਿਉਣਾ ਨਹੀਂ ਆਇਆ। ਇਸ ਵਾਸਤੇ ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਇਹ ਗੱਲ ਸਮਝ ਦੇ ਵਿੱਚ ਆ ਗਈ, ਉਹ ਮਨ ਫਿਰ ਪਰਮੇਸ਼ਵਰ ਦੇ ਨਾਮ ਨਾਲ ਜੁੜ ਗਿਆ। ਉਹਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਚੱਲ ਰਿਹਾ, ਮਨ ਹਰ ਵੇਲੇ ਪਰਮੇਸ਼ਵਰ ਦੀ ਯਾਦ ਵਿੱਚ ਹੈ। ਤੋ ਜਿਹਦਾ ਮਨ ਜੁੜ ਗਿਆ, ਜਿਸ ਦੇ ਮਨ ਨੂੰ ਇਹ ਗੱਲ ਸਮਝ ਵਿੱਚ ਆ ਗਈ, ਉਹ ਫਿਰ ਕੀ ਆਖਦਾ? ਜੀਆਂ ਕੇ ਦਾਤੇ ਹੇ ਸਾਰੇ ਜੀਆਂ, ਜੰਤ ਦੇ ਦਾਤੇ, ਸਾਰਿਆਂ ਨੂੰ ਜੀਵਨ ਦੇਣ ਵਾਲੇ ਦਾਤੇ, ਪ੍ਰੀਤਮ ਪ੍ਰਭ ਮੇਰੇ, ਮੇਰੇ ਪ੍ਰਭ ਮੇਰੇ ਪਿਆਰੇ ਪ੍ਰੀਤਮ ਜੀ, ਮਨ ਜੀਵੈ ਪ੍ਰਭ ਨਾਮ ਚਿਤੇ ਰਹਿ। ਇਹ ਮੈਂ ਮਨ 'ਤੇ ਤਲ 'ਤੇ ਤਾਂ ਜਿਉਂਦਾ ਕਿਉਂਕਿ ਇਹ ਮਨ ਹੁਣ ਕੇਵਲ 'ਤੇ ਕੇਵਲ ਨਾਮ ਚੇਤੇ ਕਰਦਾ ਹੈ। ਔਰ ਜਿਹਨੂੰ ਸਮਝ ਆ ਗਈ, ਉਹ ਦਾਤ ਵੀ ਨਾਮ ਦੀ ਉਹੀ ਮੰਗਦਾ, ਉਹਦੀ ਅਰਦਾਸ ਵੀ ਇਹੀ ਹੁੰਦੀ ਹੈ ਕਿ ਵਾਹਿਗੁਰੂ ਜੀ ਜੋ ਮਰਜ਼ੀ ਹੋ ਜਾਏ, ਜਿੱਦਾਂ ਦਾ ਮਰਜ਼ੀ ਔਖਾ ਸੌਖਾ ਸਮਾਂ ਆ ਜਾਏ, ਪਰ ਮੇਰੇ ਅੰਦਰੋਂ ਕਦੇ ਨਾਮ ਵਿਸਰਨਾ ਨਹੀਂ ਚਾਹੀਦਾ। ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹਰ ਵੇਲੇ ਅੰਦਰ ਇਹ ਅਰਦਾਸ ਹੁੰਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਹੁਣ ਜਿਹਦਾ ਮਨ ਅੰਦਰ ਜੁੜ ਗਿਆ, ਉਹ ਇਹ ਅਰਦਾਸ ਕਰਦਾ ਕਿਉਂਕਿ ਆਖਾਂ ਜੀਵਾਂ ਵਿਸਰੇ ਮਰ ਜਾਓ। ਇਹ ਵਾਹਿਗੁਰੂ ਜੀ ਮੇਰਾ ਜੀਵਨ ਹੀ ਉਦੋਂ ਤੱਕ ਹੈ ਜਦੋਂ ਤੱਕ ਮੈਂ ਸਿਮਰਦਾ ਹਾਂ, ਚੇਤੇ ਕਰਦਾ, ਅਤੇ ਜਦੋਂ ਵਿਸਰਦਾ ਉਦੋਂ ਹੀ ਮਰ ਜਾਊਂ। ਇੱਦਾਂ ਲੱਗਦਾ ਜਿਵੇਂ ਮੌਤ ਹੋ ਗਈ, ਕਿਉਂਕਿ ਇਹ ਜੀਵਨ ਮਿਲਦਾ ਨਾ ਨਾਮ ਵਿੱਚੋਂ ਜਿਉਣ ਵਾਸਤੇ। ਜਿਵੇਂ ਮੱਛਲੀ ਨੂੰ ਪਾਣੀ ਦੇ ਵਿੱਚ ਰਹਿ ਕੇ ਜੀਵਨ ਮਿਲਦਾ, ਪਾਣੀ ਤੋਂ ਬਾਹਰ ਹੋਵੇ ਉਸੇ ਵੇਲੇ ਤੜਪ ਤੜਪ ਕੇ ਪ੍ਰਾਣ ਦੇ ਦਿੰਦੀ ਹੈ, ਪਾਣੀ ਵਿੱਚ ਰਹਿ ਕੇ ਉਹਦਾ ਜੀਵਨ ਹੈ। ਸਾਡਾ ਜੀਵਨ ਗੁਰਬਾਣੀ ਦੇ ਵਿੱਚ ਰਹਿ ਕੇ ਹੈ, ਸਾਡਾ ਜੀਵਨ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਹੈ। ਅਤੇ ਜੇ ਪਰਮਾਤਮਾ ਦਾ ਨਾਮ ਸਾਡੇ ਕੋਲ ਨਹੀਂ ਹੈ, ਜੇ ਗੁਰਬਾਣੀ ਦਾ ਸਹਾਰਾ ਨਹੀਂ ਹੈ, ਫਿਰ ਤਾਂ ਅਸੀਂ ਉਸ ਮੱਛਲੀ ਦੀ ਤਰ੍ਹਾਂ ਹਾਂ, ਕਿਉਂਕਿ ਉਹਦਾ ਜੀਵਨ ਹੀ ਨਾਮ ਹੈ। ਸਾਡਾ ਵੀ ਜੀਵਨ ਨਾਮ ਹੈ, ਔਰ ਸਾਡੀ ਅਰਦਾਸ ਵੀ ਇਹੀ ਹੈ ਕਿ ਹੇ ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰੀ, ਜਿੱਦਾਂ ਦਾ ਮਰਜ਼ੀ ਸਮਾਂ ਆ ਜਾਏ, ਪਰ ਇਹ ਨਾਮ ਮੇਰੇ ਅੰਦਰੋਂ ਵਿਸਰਨਾ ਨਹੀਂ ਚਾਹੀਦਾ। ਕਿਉਂਕਿ ਦੁਨਿਆਵੀ ਤਲ 'ਤੇ ਜਦੋਂ ਅਸੀਂ ਦੇਖਦੇ ਹਾਂ, ਕਈ ਵਾਰੀ ਸੁੱਖ ਜਿਹੜਾ ਉਹ ਪਰਮਾਤਮਾ ਦਾ ਨਾਮ ਭੁਲਾ ਦਿੰਦਾ। ਜਦੋਂ ਬਹੁਤੇ ਸੁੱਖ ਆ ਜਾਂਦੇ ਹਨ, ਉਹ ਸੁੱਖ ਫਿਰ ਬੰਦੇ ਨੂੰ ਆਰਾਮ ਅਵਸਥਾ ਦੇ ਵਿੱਚ ਲੈ ਜਾਂਦਾ, ਅਤੇ ਜਦੋਂ ਆਰਾਮ ਅਵਸਥਾ ਵਿੱਚ ਲੈ ਜਾਏ ਫਿਰ ਉਹ ਸੁੱਖ ਉਹਦੇ ਲਈ ਦੁੱਖ ਬਣ ਜਾਂਦਾ, ਰੋਗ ਬਣ ਜਾਂਦਾ। ਪਰ ਕਈ ਵਾਰੀ ਦੁੱਖ ਪਰਮੇਸ਼ਵਰ ਦੇ ਨਾਮ ਦੀ ਦਾਰੂ ਦਵਾਈ ਬਣ ਕੇ ਉਹਦੇ ਅੰਦਰ ਬਖਸ਼ਿਸ਼ ਵਰਤਾ ਦਿੰਦਾ। ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਕੀ ਹੋਇਆ? ਦੁੱਖ ਵਿੱਚ ਨਾਮ ਦਾਰੂ ਬਣ ਗਿਆ, ਔਰ ਸੁੱਖ ਕੀ ਸੀ? ਸੁੱਖ ਰੋਗ ਬਣ ਗਿਆ। ਅਸੀਂ ਆਪਣੇ ਜੀਵਨ ਦਾ ਬੈਲੈਂਸ ਬਣਾ ਕੇ ਰੱਖਣਾ ਹੈ, ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ। ਭਾਵੇਂ ਦੁੱਖ ਹੈ ਸੁੱਖ ਹੈ, ਅਸੀਂ ਉਹਦੇ ਨਾਮ ਨਾਲ ਜੁੜੇ ਰਹਿਣਾ ਹੈ। ਹੇ ਵਾਹਿਗੁਰੂ, ਭਾਵੇਂ ਦੁੱਖ ਦਾ ਸਮਾਂ ਆਵੇ, ਭਾਵੇਂ ਸੁੱਖ ਦਾ, ਨਾਮ ਨਹੀਂ ਅੰਦਰੋਂ ਵਿਸਰਨਾ ਚਾਹੀਦਾ। ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਕਿਉਂਕਿ ਲੋਕ ਭਟਕ ਜਾਂਦੇ ਆ ਅਕਸਰ, ਦੁੱਖ ਬਹੁਤਾ ਜ਼ਿਆਦਾ ਆ ਜਾਏ ਤਾਂ ਵੀ ਲੋਕ ਭਟਕ ਜਾਂਦੇ ਆ, ਜੇ ਸੁੱਖ ਬਹੁਤਾ ਜ਼ਿਆਦਾ ਆ ਜਾਏ ਤਾਂ ਵੀ ਲੋਕ ਭਟਕ ਜਾ, ਸੁੱਖ ਵਾਲੇ ਵੀ ਭਟਕ ਰਹੇ ਆ, ਉਹ ਇਹ ਸੋਚ ਕੇ ਵੀ ਕਿਤੇ ਇਹ ਸੁੱਖ ਚਲਾ ਨਾ ਜਾਏ। ਉਹ ਇਸ ਡਰ ਵਿੱਚ ਭਟਕ ਰਹੇ ਨੇ ਅਤੇ ਜਿਹੜਾ ਕੋਲ ਦੁੱਖ ਹੈ ਉਹ ਵੀ ਭਟਕ ਰਹੇ ਨੇ, ਸੁੱਖ ਦੀ ਭਾਲ ਵਿੱਚ ਨੇ। ਮਹਾਰਾਜ ਕਹਿੰਦੇ ਤੂੰ ਆਪਣਾ ਜੀਵਨ ਹੀ ਐਸਾ ਬਣਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੈ। ਰਾਤ ਵੀ ਇਤਿਹਾਸ ਵਿੱਚ ਜ਼ਿਕਰ ਕਰਦਿਆਂ ਇਹ ਗੱਲ ਆਈ ਸੀ ਕਿ ਮਹਾਰਾਜ ਨੇ ਸਾਨੂੰ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗਿਆ ਹੈ। ਸਾਨੂੰ ਮਹਾਰਾਜ ਨੇ ਦੋ ਗੁਣ ਦਿੱਤੇ ਆ, ਮੀਰੀ ਔਰ ਪੀਰੀ। ਕਿਉਂ ਦਿੱਤੇ ਆ? ਤਾਂ ਕਿ ਸਾਡੀ ਜ਼ਿੰਦਗੀ ਦਾ ਬੈਲੈਂਸ ਬਣਿਆ ਰਹੇ, ਡਾਵਾਂ ਡੋਲ ਨਾ ਹੋਵੇ। ਮੀਰੀ ਔਰ ਪੀਰੀ ਦੋਵੇਂ ਗੁਣ ਹੋਣਗੇ ਤਾਂ ਜੀਵਨ ਦਾ ਬੈਲੈਂਸ ਬਣਿਆ ਰਹੇਗਾ, ਫਿਰ ਇਹ ਡਾਵਾਂ ਡੋਲ ਨਹੀਂ ਹੋਏਗੀ, ਫਿਰ ਇਹ ਭਟਕੇਗੀ ਨਹੀਂ। ਪਰ ਜੇ ਸਾਡੇ ਕੋਲ ਦੋ ਗੁਣ ਨਹੀਂ ਹੈ, ਫਿਰ ਸਾਡੀ ਜ਼ਿੰਦਗੀ ਜੀਵਨ ਦੇ ਰਸਤੇ ਤੋਂ, ਇਹ ਪਟੜੀ ਤੋਂ ਜੀਵਨ ਦੀ ਗੱਡੀ ਉਤਰ ਗਈ, ਮੁੜ ਕੇ ਬੈਲੈਂਸ ਬਣਾਉਣਾ ਬੜਾ ਔਖਾ ਹੈ, ਲੋਕ ਡੋਲ ਜਾਂਦੇ ਆ। ਇਸ ਲਈ ਅਰਦਾਸ ਕਰੋ ਕਿ ਮਹਾਰਾਜ ਸਾਨੂੰ ਮੀਰੀ ਪੀਰੀ ਦੋਵੇਂ ਗੁਣ ਬਖਸ਼ ਦਿਓ, ਤਾਂ ਕਿ ਵੱਡੇ ਤੋਂ ਵੱਡੇ ਦੁੱਖ ਵੀ ਆ ਜਾਣ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਆ ਜਾਣ, ਅਸੀਂ ਕਦੇ ਘਬਰਾਈਏ ਅਤੇ ਡੋਲੀਏ ਨਾ। ਖੈਰ, ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ, ਹੇ ਮੇਰੇ ਪਿਆਰੇ ਪ੍ਰੀਤਮ ਜੀ, ਰੱਬ ਜੀ, ਤੁਸੀਂ ਸਾਰੇ ਜੀਆਂ ਨੂੰ ਜੀਵਨ ਦੇਣ ਵਾਲੇ ਹੋ, ਇਹ ਵੀ ਜੀਵਨ ਤੁਹਾਡਾ ਹੀ ਦਿੱਤਾ ਹੋਇਆ ਹੈ। ਮਨ ਜੀਵੈ, ਮਨ ਦੇ ਤਲ 'ਤੇ ਮੈਂ ਜਿਉਂਦਾ ਹਾਂ, ਮੈਨੂੰ ਜੀਵਨ ਮਿਲਦਾ ਹੈ ਪ੍ਰਭ ਨਾਮ 'ਚ ਤੇਰੇ, ਤੇਰੇ ਨਾਮ ਨੂੰ ਹੇ ਵਾਹਿਗੁਰੂ ਪ੍ਰਭੂ ਜੀ ਚੇਤੇ ਕਰ ਕਰਕੇ। ਜਦੋਂ ਤੱਕ ਮੇਰੇ ਅੰਦਰ ਨਾਮ ਚੱਲਦਾ, ਮੈਨੂੰ ਇੱਦਾਂ ਲੱਗਦਾ ਜਿਵੇਂ ਮੈਨੂੰ ਜਿਉਣ ਵਾਸਤੇ ਜੀਵਨ ਮਿਲ ਰਿਹਾ ਹੈ। ਇਸ ਲਈ ਹੁਣ ਅਸੀਂ ਕਦੇ ਵੀ ਇੱਕ ਪਲ ਲਈ ਵੀ ਅੰਦਰੋਂ ਪਰਮੇਸ਼ਵਰ ਦੇ ਨਾਮ ਨੂੰ ਭੁਲਾਉਣਾ ਨਹੀਂ ਹੈ, ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਕਦੋਂ ਆਉਂਦਾ? ਵਿਸਰ ਜਾਏ, ਜਦੋਂ ਉਹ ਵਿਸਰਦਾ, ਜਦੋਂ ਉਹ ਭੁੱਲਦਾ। ਅਤੇ ਭੁਲਾਉਂਦਾ ਕੌਣ ਹੈ? ਤ੍ਰੈ ਗੁਣੀ ਮਾਇਆ ਨੇ ਜਾਲ ਜਿਹੜਾ ਵਿਛਾਇਆ, ਇਹ ਇਸੇ ਲਈ ਵਿਛਾਇਆ ਕਿ ਤੁਹਾਨੂੰ ਪਰਮਾਤਮਾ ਦਾ ਨਾਮ ਪਹਿਲੀ ਗੱਲ ਤਾਂ ਚੇਤਾ ਹੀ ਨਾ ਆਵੇ। ਅਤੇ ਚਲੋ ਜੇ ਗੁਰੂ ਕਿਰਪਾ ਨਾਲ ਚੇਤੇ ਆਉਣ ਲੱਗ ਗਿਆ ਤਾਂ ਇਹ ਫਿਰ ਸਦਾ ਵਾਸਤੇ ਇਹ ਅਵਸਥਾ ਨਾ ਬਣੇ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ, ਕਿਉਂਕਿ ਜੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਸਮੇਂ 24 ਦੇ 24 ਘੰਟੇ ਨਿਰੰਤਰ ਲਗਾਤਾਰ ਅੰਦਰ ਨਾਮ ਚੱਲਦਾ ਰਹੇਗਾ, ਫਿਰ ਇਹਨਾਂ ਦਾ ਪ੍ਰਭਾਵ ਨਹੀਂ ਪੈਣਾ, ਫਿਰ ਆਤਮਕ ਮੌਤ ਨਹੀਂ ਹੋਣੀ, ਫਿਰ ਮਨ ਉੱਤੇ ਵਿਕਾਰਾਂ ਦਾ ਜ਼ੋਰ ਨਹੀਂ ਪੈਣਾ। ਇਸ ਲਈ ਜਿਨ੍ਹਾਂ ਦਾ ਮਨ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਨਿਰੰਤਰ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰਦਾ ਹੈ, ਉਹ ਫਿਰ ਆਖਦੇ ਨੇ ਕਿ ਵਾਹਿਗੁਰੂ ਜੀ ਮਨ ਜੀਵੈ ਪ੍ਰਭ ਨਾਮ 'ਚ ਤੇਰੇ। ਤੇਰੇ ਨਾਮ ਨੂੰ ਚੇਤੇ ਕਰ ਕਰਕੇ ਹੀ ਸਾਨੂੰ ਮਨ ਦੇ ਤਲ 'ਤੇ ਜੀਵਨ ਪ੍ਰਾਪਤ ਹੁੰਦਾ ਹੈ ਜੀ।
1: ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ।
0: ਹੇ ਵਾਹਿਗੁਰੂ ਜੀ, ਮੈਂ ਉਸ ਸਮੇਂ ਦੀ ਉਡੀਕ ਵਿੱਚ ਹਾਂ ਜਿਸ ਸਮੇਂ ਤੇਰਾ ਦੀਦਾਰ ਹੋ ਜਾਏ, ਅਤੇ ਮੈਂ ਉਸ ਸਮੇਂ ਨੂੰ ਧੰਨ ਧੰਨ ਧੰਨ ਆਖਾਂ ਜਿਸ ਸਮੇਂ ਤੇਰਾ ਦੀਦਾਰ ਹੋਵੇ। ਪਰ ਉਸ ਦੇ ਦੀਦਾਰ ਕਰਨ ਲਈ ਕਮਾਈ ਵੀ ਓਡੀ ਵੱਡੀ ਚਾਹੀਦੀ ਹੈ ਜਿਵੇਂ ਕਿਸੇ ਬਹੁਤ ਵੱਡੇ ਆਫਿਸਰ ਨੂੰ ਮਿਲਣਾ ਹੋਵੇ। ਅਤੇ ਇਹ ਤਾਂ ਨਹੀਂ ਵੀ ਆਮ ਇਨਸਾਨ ਜਾਏ ਅਤੇ ਸਿੱਧਾ ਜਾ ਕੇ ਮਿਲੇ, ਉਹਦੇ ਲਈ ਓਡੀ ਵੱਡੀ ਪਹੁੰਚ ਵੀ ਚਾਹੀਦੀ ਹੈ। ਜੇ ਅਸੀਂ ਪਿਆਰੇ ਦਾ ਦੀਦਾਰ ਕਰਨਾ, ਉਹ ਹੈ ਕਿਤੇ ਦੂਰ ਨਹੀਂ ਬੈਠਾ ਵੀ ਕਿਤੇ ਆਸਮਾਨ ਤੋਂ ਉਹਦਾ ਦਰਸ਼ਨ ਹੋਏਗਾ ਜਾਂ ਕਿਤੇ ਪਹਾੜ ਦੀ ਚੋਟੀ ਤੋਂ, ਉਹ ਹੈ ਤਾਂ ਅੰਦਰ ਹੀ ਹੈ, ਸਾਰਿਆਂ ਦੇ ਅੰਦਰ ਹਿਰਦਿਆਂ 'ਚ ਵੱਸ ਰਿਹਾ, ਕਣ ਕਣ ਦੇ ਵਿੱਚ ਉਹਦਾ ਵਾਸਾ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਸਭਨਾ ਦੇ ਵਿੱਚ ਵਰਤ ਰਿਹਾ ਹੈ, ਸਭਨਾ ਵਿੱਚ ਤੂੰ ਵਰਤਦਾ ਮੇਰੇ ਸ਼ਾਹ ਵਰਤ ਰਿਹਾ, ਪਰ ਮੈਨੂੰ ਉਹਦਾ ਦਰਸ਼ਨ ਕਿਉਂ ਨਹੀਂ ਹੋ ਰਿਹਾ, ਮੈਨੂੰ ਉਹਦਾ ਦੀਦਾਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਹਜੇ ਅੰਦਰ ਵਿਕਾਰਾਂ ਦੀ ਮੱਲ ਭਰੀ ਹੋਈ ਹੈ, ਹਜੇ ਭਰੀ ਹੈ ਮਤ ਪਾਪਾਂ ਕੇ ਸੰਗ, ਹਜੇ ਜਨਮ ਜਨਮ ਕੀ ਇਸ ਮਨ ਕੋ ਮੱਲ ਲੱਗੀ। ਪਰਮਾਤਮਾ ਦੇ ਨਾਮ ਨੂੰ ਬਾਰ ਬਾਰ ਸਿਮਰਦੇ ਰਹਿਣਾ, ਸ਼ਬਦ ਅਭਿਆਸ ਕਰਦੇ ਰਹਿਣਾ, ਕਿਸ ਲਈ? ਤਾਂ ਕਿ ਮੇਰੇ ਅੰਦਰ ਦੀ ਮੱਲ ਧੋਤੀ ਜਾਏ, ਮਨ ਧੋਤਾ ਜਾਏ ਸ਼ਬਦ ਦੇ ਨਾਲ ਜੁੜ ਕੇ। ਜਦੋਂ ਅੰਦਰੋਂ ਵਿਕਾਰਾਂ ਦੀ ਮੱਲ ਨਿਕਲ ਜਾਏਗੀ, ਮਤ ਵਿੱਚੋਂ ਵੀ ਅਤੇ ਮਨ ਵਿੱਚੋਂ, ਫਿਰ ਉਹਦਾ ਦੀਦਾਰ ਹੋਣਾ, ਫਿਰ ਉਹਦਾ ਦਰਸ਼ਨ ਹੈ। ਪਰ ਉਹਦੇ ਵਾਸਤੇ ਪਹਿਲਾਂ ਸਾਨੂੰ ਕੀ ਆਪਣਾ ਜੀਵਨ ਬਣਾਉਣਾ ਪਏਗਾ? ਐਵੇਂ ਨਹੀਂ ਹੈ ਵੀ ਇੱਕ ਵਾਰੀ ਆਏ ਗੁਰੂ ਦੇ ਦਰ 'ਤੇ ਮੱਥਾ ਟੇਕਿਆ ਅਤੇ ਉਹਦੇ ਦਰਸ਼ਨ ਹੋ ਜਾਣ, ਇੱਦਾਂ ਇੰਨਾ ਸੌਖਾ ਨਹੀਂ ਹੈ। ਹਜੇ ਤਾਂ ਸਾਨੂੰ ਆਪਣੀ ਆਤਮਿਕ ਜੋਤ ਨਹੀਂ ਦਿਸਦੀ, ਅਸੀਂ ਸਾਰਿਆਂ ਦੇ ਵਿੱਚ ਉਹਦੀ ਜੋਤ ਕਿੱਦਾਂ ਦੇਖ ਲਾਂਗੇ? ਬੜੀ ਵਾਰ ਆਖਿਆ ਕਿ ਭਾਈ ਕਨ੍ਹਈਆ ਜੀ ਦਾ ਨਾਮ ਲੈਣਾ ਬੜਾ ਸੌਖਾ ਹੈ, ਪਰ ਉਹਨਾਂ ਵਰਗਾ ਜੀਵਨ ਬਣਾਉਣਾ ਬੜਾ ਔਖਾ ਹੈ। ਨਾਮ ਤਾਂ ਆਪਾਂ ਲਵਾਂਗੇ ਵੀ ਭਾਈ ਕਨ੍ਹਈਆ ਜੀ ਤੁਸੀਂ ਕਮਾਲ ਦਾ ਜੀਵਨ ਬਣਾਇਆ, ਤੁਹਾਨੂੰ ਦੁਸ਼ਮਣਾਂ ਵਿੱਚੋਂ ਵੀ ਆਪਣਾ ਨਜ਼ਰ ਆ ਰਿਹਾ ਹੈ, ਪਰ ਸਾਨੂੰ ਤਾਂ ਆਪਣਿਆਂ 'ਚੋਂ ਵੀ ਦੁਸ਼ਮਣ ਨਜ਼ਰ ਆ ਰਹੇ ਨੇ। ਅਤੇ ਨਾਮ ਅਸੀਂ ਭਾਈ ਕਨ੍ਹਈਆ ਜੀ ਦਾ ਲੈ ਰਹੇ ਹਾਂ, ਭਾਈ ਕਨ੍ਹਈਆ ਜੀ ਤੁਸੀਂ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ ਹੋ ਹੱਸ ਕੇ ਮੁਸਕਰਾ ਕੇ, ਕਿਉਂਕਿ ਤੁਹਾਨੂੰ ਹਰ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੁਸੀਂ ਮੁਸਕਰਾ ਕੇ ਜਲ ਛਕਾਉਂਦੇ, ਇੱਥੇ ਤਾਂ ਆਪਣਿਆਂ ਨੂੰ ਛਕਾਉਣਾ ਹੋਵੇ ਤਾਂ ਮੱਥੇ ਵੱਟ ਪੈ ਜਾਂਦਾ। ਤੁਸੀਂ ਹਰ ਪਾਸੇ ਗੋਬਿੰਦ ਜੀ ਦਾ ਦੀਦਾਰ ਕਰ ਰਹੇ ਹੋ, ਇੱਥੇ ਆਪਣਿਆਂ 'ਚੋਂ ਵੈਰੀ ਦਿਸਦਾ, ਦੁਸ਼ਮਣ ਦਿਸਦਾ। ਅਸੀਂ ਭਾਈ ਕਨ੍ਹਈਆ ਜੀ ਕਿਵੇਂ ਬਣਾਂਗੇ? ਉਹਨਾਂ ਵਰਗੀ ਕਮਾਈ ਕਰਨੀ ਪੈਣੀ ਆ, ਹਰ ਵੇਲੇ ਅੰਦਰੋਂ ਸਿਮਰਨਾ ਪੈਣਾ ਪਰਮੇਸ਼ਵਰ ਨੂੰ। ਇੱਕ ਦਿਨ ਕਿਹਾ ਵੀ ਸਵੇਰੇ ਉੱਠ ਕੇ ਨਿਤਨੇਮ ਕਰਦੇ ਹਾਂ, ਪਾਠ ਕਰਦੇ ਹਾਂ, ਆਪਣੇ ਆਪਣੇ ਜੀਵਨ 'ਚ ਦੇਖਿਓ ਉਹਦਾ ਅਸਰ ਕਿੰਨੇ ਕਿੰਨੀ ਦੇਰ ਰਹਿੰਦਾ। ਉਹਦਾ ਅਸਰ ਸ਼ਾਮ ਤੱਕ ਰਹਿੰਦਾ ਜਿਹੜਾ ਸਵੇਰੇ ਨਿਤਨੇਮ ਕੀਤਾ, ਪਾਠ ਕੀਤਾ। ਆ ਹੁਣ ਆਪਾਂ ਸੰਗਤ ਕਰ ਰਹੇ ਹਾਂ, ਇਹਦਾ ਅਸਰ ਸ਼ਾਮ ਤੱਕ ਰਹੇਗਾ, ਪ੍ਰਭਾਵ ਮਨ 'ਤੇ ਰਹੇਗਾ ਕਿ ਬਾਹਰ ਨਿਕਲਦਿਆਂ ਸਾਰੀ ਸਭ ਕੁਝ ਭੁੱਲ ਜਾਏਗਾ? ਇਹ ਦੇਖਣਾ ਹੈ, ਆਪਣੇ ਆਪ ਨੂੰ ਆਪ ਚੈੱਕ ਕਰਨਾ ਹੈ। ਕਈ ਵਾਰੀ ਕਿਸੇ ਨੇ ਦਵਾਈ ਖਾਧੀ ਹੋਵੇ ਨਾ ਸਵੇਰੇ, ਅਤੇ ਦੁਪਹਿਰ ਤੱਕ ਅੱਖਾਂ ਬੰਦ ਹੁੰਦੀਆਂ ਹੋਣ, ਉਹਨੂੰ ਪੁੱਛਿਆ ਕੀ ਹੋਇਆ, ਕਹਿੰਦੇ ਦਵਾਈ ਸਵੇਰੇ ਖਾਧੀ ਸੀ, ਹੁਣ ਤੱਕ ਉਹਦਾ ਅਸਰ ਹੈ। ਕਈ ਇਹ ਵੀ ਕਹਿੰਦੇ ਆ ਵੀ ਕੱਲ੍ਹ ਦਵਾਈ ਖਾਧੀ ਸੀ, ਅੱਜ ਤੱਕ ਉਹਦਾ ਅਸਰ ਹੈ, ਅਗਲੇ ਦਿਨ ਤੱਕ। ਅਤੇ ਜਿਹੜਾ ਅਸੀਂ ਪਾਠ ਕਰਦੇ ਹਾਂ ਉਹਦਾ ਅਸਰ ਕਿੰਨਾ ਚਿਰ ਰਹਿੰਦਾ ਮਨ 'ਤੇ, ਉਹਦਾ ਪ੍ਰਭਾਵ? ਇਹਦਾ ਮਤਲਬ ਜੇ ਥੋੜ੍ਹਾ ਸਮਾਂ ਰਹਿੰਦਾ ਅਤੇ ਹਜੇ ਸਾਨੂੰ ਨਾਮ ਜਪਣਾ ਨਹੀਂ ਆਇਆ, ਹਜੇ ਜੁੜਨਾ ਹੀ ਨਹੀਂ ਆਇਆ ਸ਼ਬਦ ਨਾਲ, ਜੋ ਅੱਜ ਗੁਰੂ ਸਾਹਿਬ ਨੇ ਹੁਕਮ ਬਖਸ਼ਿਆ ਉਹ ਕਈਆਂ ਨੂੰ ਬਾਹਰ ਨਿਕਲਦਿਆਂ ਭੁੱਲ ਜਾਣਾ, ਕਈਆਂ ਨੂੰ ਦੁਪਹਿਰ ਤੱਕ, ਸ਼ਾਮ ਤੱਕ। ਅਤੇ ਸਾਨੂੰ ਕਿਸੇ ਨੇ 5 ਸਾਲ ਪਹਿਲਾਂ ਕੋਈ ਗੱਲ ਕਹੀ ਹੋਵੇ, ਅੱਜ ਵੀ ਚੇਤੇ ਆਉਂਦੀ ਹੈ, ਅੱਜ ਵੀ ਯਾਦ ਆਉਂਦੀ ਹੈ। 10 ਸਾਲ ਪਹਿਲਾਂ ਵਾਲੀ ਗੱਲ ਅੱਜ ਵੀ ਵਾਰ ਵਾਰ ਯਾਦ ਆਉਂਦੀ ਹੈ, ਅਤੇ ਗੁਰੂ ਦਾ ਬਚਨ ਯਾਦ ਕਿਉਂ ਨਹੀਂ ਆਉਂਦਾ? ਗੁਰੂ ਦਾ ਹੁਕਮ, ਉਹਦਾ ਦਰਸ਼ਨ ਕਿੱਦਾਂ ਹੋਏਗਾ? ਪਹਿਲਾਂ ਆਪਣੇ ਜੀਵਨ ਨੂੰ ਇਹ ਇਸ ਤਰ੍ਹਾਂ ਬਣਾਉਣਾ ਪੈਣਾ, ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਪਹਿਲਾਂ ਸਾਨੂੰ ਇਹ ਅਵਸਥਾ ਬਣਾਉਣੀ ਪੈਣੀ ਹੈ ਕਿ ਸਦ ਸਦ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਮਨ ਅੰਦਰ ਉਹਦੇ ਗੁਣ ਗਾਵੇ, ਤਨ ਨਹੀਂ ਮਨ। ਮਨ ਅੰਦਰ ਉਹਦਾ ਨਾਮ ਜਿਹੜਾ ਉਹ ਚੱਲਦਾ ਰਹੇ, ਤੇ ਜਿਸ ਦਿਨ ਜਿਸ ਪਲ ਉਹ ਵਿਸਰਦਾ, ਕਿਉਂਕਿ ਇਹ ਜਿਹੜਾ ਤ੍ਰੈਗੁਣੀ ਮਾਇਆ ਦਾ ਜਾਲ ਹੈ ਨਾ, ਮੋਹ ਮਾਇਆ ਦਾ, ਇਹਦੀ ਕੋਸ਼ਿਸ਼ ਹੁੰਦੀ ਹੈ ਕਿ ਪਰਮਾਤਮਾ ਤੁਹਾਨੂੰ ਚੇਤੇ ਨਾ ਰਵੇ, ਉਹ ਵਿਸਰ ਜਾਏ। ਫਿਰ ਜਿੱਤ ਵੇਲਾ ਵਿਸਰੈ ਮੇਰਾ ਸਵਾਮੀ, ਤਿੱਤ ਵੇਲੇ ਮਰ ਜਾਏ ਜੀਓ ਮੇਰਾ। ਕਿ ਅਸੀਂ 24 ਘੰਟੇ ਅੰਦਰੋਂ ਨਿਰੰਤਰ ਲਗਾਤਾਰ ਮਨ ਦੇ ਤਲ 'ਤੇ ਜਿਉਂਦੇ ਹਾਂ, ਰੋਜ਼ ਰੋਜ਼ ਅਸੀਂ ਨਿੱਤ ਨੇਮ ਇਸ ਲਈ ਕਰਨਾ, ਪਾਠ ਸ਼ਬਦ ਅਭਿਆਸ ਇਸ ਲਈ ਕਰਨਾ ਕਿ ਇੱਕ ਦਿਨ ਮੇਰੇ ਅੰਦਰ ਦਾ ਜੀਵਨ ਐਸਾ ਹੋ ਜਾਏ ਕਿ ਉਹਦਾ ਦੀਦਾਰ ਹੋ ਜਾਏ, ਅਤੇ ਜਿਸ ਦਿਨ ਦੀਦਾਰ ਹੋਵੇ ਉਹ ਸਮਾਂ ਮੇਰੇ ਲਈ ਮੁਬਾਰਕ ਹੈ। ਜਿਸ ਦਿਨ ਉਹਦਾ ਦੀਦਾਰ ਹੋ ਜਾਏ ਉਹ ਸਮਾਂ ਮੇਰੇ ਲਈ ਧੰਨਤਾ ਦੇ ਯੋਗ ਹੈ, ਅਤੇ ਜਿਸ ਦਿਨ ਦੀਦਾਰ ਹੋਏਗਾ ਉਸ ਦਿਨ ਸ਼ੁਕਰਾਨਾ ਕਿਹਦਾ ਬਣਦਾ ਹੈ। ਕਿਉਂਕਿ ਸਾਡਾ ਇਹ ਵੀ ਗੱਲ ਨੋਟ ਕਰਿਓ, ਅਸੀਂ ਨਿਤਨੇਮ ਕਿਉਂ ਕਰਨਾ? ਤਾਂ ਕਿ ਜਿਹਦੇ ਤੋਂ ਵਿਛੜੇ ਹਾਂ ਉਹਦੇ ਨਾਲ ਸਾਡਾ ਮੇਲ ਹੋ ਜਾਏ। ਉਹ ਵੱਖਰੀ ਗੱਲ ਹੈ, ਆਪਾਂ ਬਾਹਰ ਦੀਆਂ ਰਸਮ ਬਣਾ ਲਈ, ਸਿਰਫ ਦੁਨਿਆਵੀ ਕਾਰਜਾਂ ਵਾਸਤੇ ਅਸੀਂ ਸ਼ਬਦ ਦਾ ਅਭਿਆਸ ਕਰ ਲੈਂਦੇ ਹਾਂ ਜਾਂ ਪਾਠ ਕਰਦੇ ਜਾਂ ਕਰਾਉਂਦੇ ਹਾਂ। ਅਸਲ ਵਿੱਚ ਗੁਰਬਾਣੀ ਸਾਨੂੰ ਦਿੱਤੀ ਸੀ, ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖ, ਇਹ ਬਾਣੀ ਦਿੱਤੀ ਸੀ ਇਸ ਲਈ ਵੀ ਉਹ ਇਹ ਜਨਮ ਉਹਦੇ ਲੇਖੇ ਲੱਗ ਜਾਏ ਜਿਹਨੇ ਇਹ ਜੀਵਨ ਦਿੱਤਾ ਹੈ, ਸਾਨੂੰ ਉਹਦੇ ਦੀਦਾਰ ਹੋ ਜਾਣ, ਸਾਨੂੰ ਇਹ ਇੱਥੇ ਤੱਕ ਅਸੀਂ ਪਹੁੰਚ ਜਾਈਏ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਹੁਣ ਗੁਰੂ ਮਹਾਰਾਜ ਜੀ ਕਹਿੰਦੇ ਆ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਬੜੀਆਂ ਗੱਲਾਂ ਨੇ ਇਸ ਪੰਕਤੀ ਵਿੱਚ ਸਮਝਣ ਵਾਲੀਆਂ। ਉਹ ਸਮਾਂ ਮੇਰੇ ਵਾਸਤੇ ਧੰਨ ਹੈ ਜਦੋਂ ਮੈਂ ਤੇਰਾ ਦਰਸ਼ਨ ਕਰਨਾ, ਹਜੇ ਹੋਏ ਨਹੀਂ ਹੈ, ਜਦੋਂ ਮੈਂ ਤੇਰਾ ਦਰਸ਼ਨ ਕਰਾਂਗਾ ਉਹ ਸਮਾਂ ਮੇਰੇ ਲਈ ਕਿੰਨਾ ਮੁਬਾਰਕ ਹੋਏਗਾ, ਧੰਨਤਾ ਦੇ ਯੋਗ ਹੋਏਗਾ ਜਦੋਂ ਮੈਂ ਤੇਰਾ ਦੀਦਾਰ ਕਰਾਂ। ਅਤੇ ਜਿਸ ਦਿਨ ਉਹਦਾ ਦੀਦਾਰ ਹੋਏਗਾ ਉਸ ਦਿਨ ਅਸੀਂ ਕਿਸੇ ਦਾ ਮਾੜਾ ਕਰ ਸਕਾਂਗੇ? ਉਸ ਦਿਨ ਸਾਡੇ ਕੋਲੋਂ ਕਿਸੇ ਦਾ ਮਾੜਾ ਹੋਏਗਾ? ਅਸੀਂ ਕਿਸੇ ਦਾ ਮਾੜਾ ਸੋਚ ਸਕਾਂਗੇ? ਅਸੀਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਵਿਚਾਰ ਲੈ ਕੇ ਆ ਸਕਾਂਗੇ? ਸਾਡੇ ਅੰਦਰੋਂ ਕੋਈ ਨਿੰਦਿਆ ਚੁਗਲੀ ਦੇ ਬੋਲ ਨਿਕਲਣਗੇ? ਜਿਸ ਦਿਨ ਉਹਦਾ ਦੀਦਾਰ ਹੋ ਗਿਆ ਉਸ ਦਿਨ ਕੋਈ ਮਾੜੀ ਸੋਚ ਅੰਦਰ ਰਹਿਣੀ ਨਹੀਂ, ਮਾੜਾ ਖਿਆਲ ਨਹੀਂ ਅੰਦਰ ਆਏਗਾ, ਕੋਈ ਕਿਸੇ ਬਾਰੇ ਅਸੀਂ ਬੁਰਾ ਚਿੱਤ ਵੀ ਨਹੀਂ ਸਕਦੇ। ਹਾਂ, ਬੁਰੇ ਦਾ ਭਲਾ ਜ਼ਰੂਰ ਮੰਗ ਸਕਦੇ ਹਾਂ, ਵਾਹਿਗੁਰੂ ਇਸ ਬੁਰੇ ਦਾ ਵੀ ਭਲਾ ਹੀ ਕਰ ਦੇ, ਫਰੀਦਾ ਬੁਰੇ ਦਾ ਭਲਾ ਕਰ। ਇਹ ਕੌਣ ਨੇ ਜਿਨ੍ਹਾਂ ਨੇ ਉਹਦਾ ਦੀਦਾਰ ਕੀਤਾ ਹੈ? ਬਾਬਾ ਫਰੀਦ ਸਾਹਿਬ ਜਿਨ੍ਹਾਂ ਨੇ ਉਸ ਖੁਦਾ ਦਾ ਰੱਬ ਦਾ ਦਰਸ਼ਨ ਕੀਤਾ ਉਹ ਕਹਿ ਰਹੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਛ ਪਾਏ। ਜਿਸ ਦਿਨ ਉਹਦਾ ਦੀਦਾਰ ਹੋਏਗਾ ਉਸ ਦਿਨ, ਕਿਉਂਕਿ ਜਿਸ ਦਿਨ ਬਾਬਾ ਫਰੀਦ ਸਾਹਿਬ ਨੂੰ ਉਹਦਾ ਦੀਦਾਰ ਹੋਇਆ ਉਸ ਦਿਨ ਇਹ ਧੁਰ ਕੀ ਬਾਣੀ ਦੇ ਜਿਹੜੀ ਆ ਉਚਾਰਨ ਹੋਈ ਹੈ ਨਾ। ਜੇ ਦੀਦਾਰ ਨਾ ਹੁੰਦਾ ਤਾਂ ਫਿਰ ਦੁਨਿਆਵੀ ਬੋਲ ਹੀ ਰਹਿ ਜਾਣੇ ਸੀ, ਫਿਰ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਸੀ ਉਹ ਬਾਣੀ ਆਉਣੀ। ਇਸ ਵਾਸਤੇ ਉਹ ਮੇਰੇ ਵਾਸਤੇ ਦਿਨ ਮੁਬਾਰਕ ਹੋਏਗਾ, ਉਹ ਸਮਾਂ ਮੇਰੇ ਲਈ ਧੰਨ ਹੋਏਗਾ। ਜਿੱਤ ਦਰਸ਼ਨ ਕਰਨਾ, ਜਿਸ ਦਿਨ ਜਿਸ ਸਮੇਂ ਮੈਂ ਤੇਰਾ ਦੀਦਾਰ ਕਰਾਂਗਾ, ਤੇਰਾ ਦਰਸ਼ਨ ਕਰਾਂਗਾ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ,
1: ਹੋਂ ਬਲਿਹਾਰੀ ਸਤਿਗੁਰ

ਹੈ ਜਾਂ ਕਰਤੂਤ ਪਸ਼ੂ ਕੀ ਮਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ। ਮਨੁੱਖ ਦੇ ਮਨ ਦੀ ਹਾਲਤ ਐਸੀ ਹੋ ਚੁੱਕੀ ਹੈ, ਇੰਨੀ ਗਿਰਾਵਟ ਆ ਚੁੱਕੀ ਹੈ ਕਿ ਮਨੁੱਖ ਨੂੰ ਕਿਹਾ ਗਿਆ ਤੂੰ ਤੇ ਸੂਰ ਵੀ ਹੈ, ਕੁੱਤਾ ਵੀ ਹੈ, ਤੂੰ ਤੇ ਸੱਪ ਨਾਲੋਂ ਜ਼ਹਿਰੀਲਾ ਵੀ ਹੈ। ਇਹ ਸਾਰੇ ਸ਼ਬਦ ਵਰਤੇ ਗਏ ਆ ਕਿ ਤੇਰੇ ਨਾਲੋਂ ਪਸ਼ੂ ਪੰਛੀ ਜਾਨਵਰ ਵੀ 100 ਗੁਣਾ ਚੰਗੇ ਨੇ, ਕਿਉਂਕਿ ਅੱਜ ਜੋ ਇਨਸਾਨ ਦਾ ਬੁਰਾ ਵਰਤਾਰਾ ਵਰਤ ਰਿਹਾ ਉਹਦੇ ਨਾਲੋਂ ਤੇ ਕਹਿਣਾ ਪਏਗਾ ਨਾ ਵੀ ਤੇਰੇ ਨਾਲੋਂ ਤੇ ਪਸ਼ੂ ਚੰਗਾ, ਤੇਰੇ ਨਾਲੋਂ ਤੇ ਪੰਛੀ ਚੰਗਾ। ਫਿਰ ਸਤਿਗੁਰੂ ਜੀ ਦੀ ਬਾਣੀ ਨਾਲ ਜਿਹੜਾ ਜੁੜਿਆ ਉਹਨੂੰ ਫਿਰ ਇਹ ਸਮਝ ਆਉਣ ਲੱਗ ਪਈਆਂ ਗੱਲਾਂ, ਫਿਰ ਉਹ ਸਤਿਗੁਰੂ ਤੋਂ ਬਲਹਾਰੇ ਜਾਈਏ ਜਿਹਨਾਂ ਸਾਨੂੰ ਦੈਵੀ ਗੁਣ, ਪਹਿਲਾਂ ਮਨੁੱਖਤਾ ਵਾਲਾ ਗੁਣ ਫਿਰ ਸਾਨੂੰ ਦੈਵੀ ਗੁਣ ਦਿੱਤੇ। ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ। ਬਾਹਰ ਭਾਈ ਕੌਡਾ ਜਿਹਦੀ ਬਿਰਤੀ ਰਾਕਸ਼ਸ਼ ਵਾਲੀ ਸੀ, ਹੈ ਮਨੁੱਖ ਸਾਡੇ ਵਾਂਗੂ ਹੀ ਹੈ ਉਹ, ਪਰ ਉਹਦੀ ਅੰਦਰ ਦੀ ਬਿਰਤੀ ਰਾਕਸ਼ਸ਼ ਵਾਲੀ ਹੋ ਗਈ। ਗੁਰੂ ਨਾਨਕ ਸਾਹਿਬ ਜੀ ਨਾਲ ਮੁਲਾਕਾਤ ਹੋਈ, ਪਤਾ ਲੱਗਾ ਵੀ ਮੈਨੂੰ ਤੇ ਰੱਬ ਨੇ ਇਨਸਾਨ ਬਣਾਇਆ ਪਰ ਮੈਂ ਸ਼ੈਤਾਨਾਂ ਵਾਲਾ ਕੰਮ ਕਰ ਰਿਹਾ। ਜਦੋਂ ਅੰਦਰ ਦਾ ਜੀਵਨ ਸਮਝ ਵਿੱਚ ਆਇਆ ਤੇ ਚਰਨੀ ਪੈ ਗਿਆ ਗੁਰੂ ਨਾਨਕ ਸਾਹਿਬ ਦੇ, ਜਿਹਦੇ ਤੋਂ ਲੋਕ ਡਰਦੇ ਸੀ, ਘਬਰਾਉਂਦੇ ਸੀ ਵੀ ਕਿਤੇ ਸਾਨੂੰ ਮਾਰ ਕੇ ਖਾਈ ਨਾ ਜਾਏ। ਅੱਜ ਲੋਕ ਉਹਦੇ ਹੱਥਾਂ ਤੋਂ ਪ੍ਰਸ਼ਾਦਾ ਛਕਦੇ ਆ, ਕਿਉਂ? ਕਿਉਂਕਿ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੋ ਗਈ। ਇਸ ਲਈ ਜਿਸ ਪਲ, ਜਿਸ ਵੇਲੇ, ਜਿਸ ਟਾਈਮ ਮੈਨੂੰ ਉਸ ਪਿਆਰੇ ਦਾ ਦੀਦਾਰ ਹੋਏਗਾ, ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਸਤਿਗੁਰੂ ਦਾ ਕਰਾਂਗਾ, ਕਿਉਂਕਿ ਇਹ ਜੀਵਨ ਮੈਨੂੰ ਸਤਿਗੁਰੂ ਨੇ ਦਿੱਤਾ, ਇਸ ਕਾਬਿਲ ਮੈਨੂੰ ਸਤਿਗੁਰੂ ਨੇ ਬਣਾਇਆ ਕਿ ਮੈਂ ਉਸ ਪਿਆਰੇ ਦਾ ਦੀਦਾਰ ਕਰ ਸਕਾਂ। ਮੈਨੂੰ ਇਸ ਕਾਬਿਲ ਕਿਹਨੇ ਬਣਾਇਆ? ਸਤਿਗੁਰੂ ਨੇ। ਇਸ ਲਈ ਮੈਂ ਸਤਿਗੁਰੂ ਦੇ ਚਰਨਾਂ ਤੋਂ ਸਦਕੇ ਜਾਵਾਂ, ਬਲਹਾਰੇ ਜਾਵਾਂਗਾ। ਹਾਂ, ਕਿਸ ਦਿਨ ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਪਰ ਇਹ ਦਰਸ਼ਨ ਤਾਂ ਹੋਣਗੇ ਜੇ ਸਤਿਗੁਰੂ ਦੇ ਚਰਨੀ ਲੱਗਾਂਗੇ, ਜੇ ਗੁਰੂ ਵਾਲੇ ਬਣਾਂਗੇ। ਬੇਮੁੱਖ ਹੋ ਕੇ ਨਹੀਂ ਗੱਲ ਬਣਨੀ, ਇਹ ਸਤਿਗੁਰੂ ਦੇ ਸਨਮੁੱਖ ਹੋਵਾਂਗੇ, ਸਤਿਗੁਰੂ ਜੀ ਸਾਨੂੰ ਨਾਮ ਬਾਣੀ ਦਾ ਆਸਰਾ ਦੇਣਗੇ, ਸਾਨੂੰ ਅੰਦਰੋਂ ਘੜਨਗੇ। ਇਹ ਵੀ ਧਿਆਨ ਰੱਖਿਓ, ਸ਼ਬਦ ਨਾਲ ਸਤਿਗੁਰੂ ਦੀ ਕਿਰਪਾ ਨਾਲ ਅੰਦਰ ਰੋਜ਼ ਘੜਨਾ ਹੈ ਆਪਣੇ ਆਪ ਨੂੰ, ਸ਼ਬਦ ਦੀ ਟਕਸਾਲ ਦੇ ਵਿੱਚ ਘੜਨਾ ਹੈ। ਜਿਵੇਂ ਸੁਨਿਆਰਾ ਸੋਨੇ ਨੂੰ ਢਾਲ ਕੇ ਫਿਰ ਉਹਨੂੰ ਘੜਦਾ ਹੈ ਅਤੇ ਘੜ ਕੇ ਕਿੰਨੇ ਸੋਹਣੇ ਗਹਿਣੇ ਬਣਾ ਦਿੰਦਾ ਹੈ ਸੁਨਿਆਰਾ, ਇਸੇ ਤਰ੍ਹਾਂ ਸ਼ਬਦ ਨੇ ਸਾਨੂੰ ਪਹਿਲਾਂ ਢਾਲਣਾ ਹੈ, ਕਿਉਂਕਿ ਅਸੀਂ ਕਾਮੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਹੰਕਾਰੀ ਹਾਂ, ਵਿਕਾਰੀ ਹਾਂ। ਸਤਿਗੁਰੂ ਜੀ ਨੇ ਪਹਿਲਾਂ ਢਾਲਣਾ ਹੈ ਸਾਨੂੰ, ਸ਼ਬਦ ਵਿੱਚ ਢਲ ਜਾਓ। ਜਦੋਂ ਢਲ ਜਾਓਗੇ ਫਿਰ ਤੁਹਾਨੂੰ ਅੰਦਰੋਂ ਘੜਿਆ ਜਾਏਗਾ, ਫਿਰ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਜਦੋਂ ਅਸੀਂ ਘੜੇ ਗਏ, ਜਿਸ ਦਿਨ ਅੰਦਰ ਇਹ ਅਵਸਥਾ ਹੋ ਗਈ ਉਸ ਦਿਨ ਉਹਦਾ ਦੀਦਾਰ ਹੈ। ਪਰ ਘੜਿਆ ਕਿਹਨੇ ਸੀ? ਸ਼ਬਦ ਨੇ। ਸ਼ਬਦ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਲਈ ਮੈਂ ਸਤਿਗੁਰੂ ਤੋਂ ਸਦਕੇ ਜਾਵਾਂ, ਉਸ ਦਿਨ ਸਤਿਗੁਰੂ ਦੇ ਚਰਨਾਂ ਤੋਂ ਬਲਹਾਰੇ ਜਾਵਾਂ। ਜਿਸ ਦਿਨ ਜਿਸ ਸਮੇਂ ਮੈਨੂੰ ਉਸ ਪਿਆਰੇ

ਨਾਨਕ ਹੋਸੀ ਧੀ ਸੱਚ। ਸਤਿਗੁਰੂ ਨੇ ਮੈਨੂੰ ਉਪਦੇਸ਼ ਦੇ ਕੇ ਸੱਚ ਨਾਲ ਜੋੜਨ ਲਈ ਜਿਹੜੀ ਬਾਣੀ ਦਿੱਤੀ ਹੈ ਉਹ ਅੰਮ੍ਰਿਤ ਰਸ ਨਾਲ, ਉਹ ਮੈਨੂੰ ਆਤਮਕ ਜੀਵਨ ਦੇਣ ਵਾਲੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਨ ਬੁਝੀ, ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਇੱਕ ਬੇਨਤੀ ਕਰਾਂ, ਮੁਬਾਰਕ ਹੈ ਉਹਨਾਂ ਨੂੰ, ਕਿਉਂਕਿ ਇਸ ਅਸਥਾਨ 'ਤੇ ਦੂਰੋਂ ਦੂਰੋਂ ਤੁਸੀਂ ਚੱਲ ਕੇ ਆਏ ਹੋ, ਕੋਈ ਕਿਸੇ ਇਲਾਕੇ 'ਚੋਂ ਆਇਆ, ਕੋਈ ਕਿਸੇ ਪਿੰਡ 'ਚੋਂ ਆਇਆ, ਕੋਈ ਕਿਸੇ ਥਾਂ ਤੋਂ, ਸਤਿਗੁਰੂ ਦੀ ਸ਼ਰਨ ਲੈਣ ਲਈ ਵੀ ਆਪਾਂ ਆਏ ਹਾਂ। ਆ ਕੇ ਰਾਤ ਇੱਥੇ ਕੱਟਾਂਗੇ, ਆਰਾਮ ਕਰਾਂਗੇ, ਸਵੇਰੇ ਫਿਰ ਜਿਸ ਕਾਰਜ ਲਈ ਆਏ ਹਾਂ ਆਪੋ ਆਪਣੇ ਕਾਰਜ ਲਈ ਜਾਵਾਂਗੇ। ਜੋ ਅਸੀਂ ਆਪੋ ਆਪਣੇ ਪੇਪਰ ਦੇਣ, ਐਗਜ਼ਾਮ ਦੇਣ ਆਏ ਹਾਂ, ਉਹਦੇ ਵਿੱਚ ਸਫਲਤਾ ਸਾਨੂੰ ਮਿਲ ਜਾਏ। ਪਰ ਜਿਹੜੇ ਤਾਂ ਗੁਰੂ ਦਰ 'ਤੇ ਆ ਕੇ ਸੰਗਤ ਕਰਕੇ ਅੰਮ੍ਰਿਤ ਵੇਲੇ ਜੁੜ ਗਏ ਜਾਂ ਬਾਣੀ ਨਾਲ ਜੁੜ ਗਏ, ਉਹਨਾਂ ਦਾ ਆਉਣਾ ਮੁਬਾਰਕ ਹੈ। ਵੀ ਜਿਹਦੀ ਸ਼ਰਨ 'ਚ ਆਏ ਹਾਂ ਕਮ ਸੇ ਕਮ ਉਹਦਾ ਦਰਸ਼ਨ ਤਾਂ ਕਰ ਲਈਏ, ਜਿਹਦੀ ਸ਼ਰਨ 'ਚ ਆਏ ਹਾਂ ਕਮ ਸੇ ਕਮ ਉਹਦੇ ਦਰ 'ਤੇ ਆ ਕੇ ਮੱਥਾ ਤਾਂ ਟੇਕ ਲਈਏ, ਜਿਹਦੀ ਸ਼ਰਨ ਵਿੱਚ ਆਏ ਹਾਂ ਕਮ ਸੇ ਕਮ ਉਹਦੇ ਦੋ ਬੋਲ ਹੀ ਆਪਾਂ ਸੁਣ ਲਈਏ, ਜਿਹਦੀ ਸ਼ਰਨ ਵਿੱਚ ਆ ਕੇ ਅਸੀਂ ਰਾਤ ਕੱਟੀ ਹੈ, ਕਮ ਸੇ ਕਮ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਅਤੇ ਉਹ ਸਮਾਂ ਸੰਭਾਲ ਕੇ ਗੁਰੂ ਦਾ ਦਰਸ਼ਨ ਕਰ ਲਈਏ, ਸਾਡਾ ਆਉਣਾ ਮੁਬਾਰਕ ਹੈ। ਕਿਉਂਕਿ ਕਈ ਐਸੇ ਮੈਂ ਦੇਖ ਰਿਹਾ ਆਏ ਤਾਂ ਨੇ ਪਰ ਉਹਨਾਂ ਨੂੰ ਗੁਰੂ ਨਾਲ ਕੋਈ ਮਤਲਬ ਨਹੀਂ ਹੈ। ਆਉਣਾ ਸਾਰਿਆਂ ਦਾ ਮੁਬਾਰਕ ਹੈ, ਆਓ। ਪਰ ਜਿਹਦੇ ਕੋਲੋਂ ਸੁੱਖ ਲੈਣਾ, ਸਾਨੂੰ ਜਿਹਦੀ ਸ਼ਰਨ 'ਚ ਆਏ ਹਾਂ ਉਹਦਾ ਧੰਨਵਾਦ ਵੀ ਤਾਂ ਕਰਨਾ ਬਣਦਾ ਕਿ ਨਹੀਂ? ਬੈਠੋ, ਆ ਕੇ ਸੰਗਤ ਵਿੱਚ ਬੈਠੋ, ਸੰਗਤ ਵਿੱਚ ਬੈਠ ਕੇ ਕੀਰਤਨ ਸੁਣੋ, ਪਾਠ ਸੁਣੋ, ਸੇਵਾ ਦੇ ਵਿੱਚ ਲੱਗੋ, ਤਾਂ ਕਿ ਤੁਹਾਡਾ ਆਉਣਾ ਸਫਲ ਹੋ ਜਾਏ, ਮੁਬਾਰਕ ਹੋ ਜਾਏ। ਸਤਿਗੁਰੂ ਮਹਾਰਾਜ ਜੀ ਨੇ ਅੱਜ ਇਹ ਬਚਨ ਬਖਸ਼ੇ ਤਾਂ ਸਾਂਝ ਪਾਈ ਹੈ ਵੀ ਸਤਿਗੁਰੂ ਤੋਂ ਮੈਂ ਉਹਨਾਂ ਦੇ ਚਰਨਾਂ ਤੋਂ ਸੱਦ ਕੇ ਜਾਵਾਂ, ਬਲਹਾਰੇ ਜਾਵਾਂ, ਕਿਉਂਕਿ ਸਤਿਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਜਿਹਦੇ ਨਾਲ ਮੇਰੀ ਜ਼ਿੰਦਗੀ ਵਿੱਚ ਬਦਲਾਵ ਆਉਣਾ, ਮੇਰੀ ਜ਼ਿੰਦਗੀ ਵਿੱਚ ਸੁੱਖ ਆਉਣਾ। ਸਤਿਗੁਰੂ ਦੇ ਉਪਦੇਸ਼ ਨਾਲ ਮੇਰੀ ਜ਼ਿੰਦਗੀ ਬਦਲ ਜਾਣੀ ਹੈ, ਮੇਰੀ ਸੋਚ ਬਦਲ ਜਾਣੀ ਹੈ, ਮੇਰਾ ਜੀਵਨ ਬਦਲ ਜਾਣਾ। ਸਤਿਗੁਰੂ ਦੇ ਉਪਦੇਸ਼ ਨਾਲ ਕੀ ਹੋਏਗਾ? ਊਟ

ਮਿਲ ਕੇ ਹੀ ਮੈਨੂੰ ਇਹ ਪਤਾ ਲੱਗਾ ਕਿ ਉਹ ਜਿਹੜਾ ਕਰਤਾ ਪੁਰਖ ਹੈ, ਸਤ ਪੁਰਖ ਹੈ, ਉਹ ਬੜਾ ਸ਼ਾਂਤ ਸੁਭਾਅ, ਸ਼ੀਤਲ ਸੁਭਾਅ ਦਾ ਹੈ। ਉਹਦਾ ਨਾਮ ਵੀ ਬੜਾ ਸ਼ੀਤਲ ਹੈ। ਜਿਹਦੇ ਹਿਰਦੇ ਵਿੱਚ, ਜਿਹਦੇ ਮਨ ਤੱਕ ਉਹਦਾ ਨਾਮ ਪਹੁੰਚੇਗਾ, ਉਹਦਾ ਮਨ ਵੀ ਅੰਦਰੋਂ ਸ਼ੀਤਲ ਹੋ ਜਾਏਗਾ। ਉਹਦਾ ਤਪਦਾ ਹੋਇਆ ਹਿਰਦਾ ਠੰਡਾ ਠਾਰ ਹੋ ਜਾਏਗਾ, ਜਿਹਦੇ ਅੰਦਰ ਇਹ ਨਾਮ ਬਾਣੀ ਵੱਸ ਜਾਏ ਤਾਂ। ਜਿਹਦੇ ਅੰਦਰ ਇਹ ਬਾਣੀ ਨਹੀਂ ਵਸੀ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਉਹਤੇ ਅੰਦਰੋਂ ਦੀ ਖਪ ਰਿਹਾ, ਪਰੇਸ਼ਾਨ ਹੈ, ਦੁਖੀ ਹੈ, ਚਿੰਤਤ ਹੈ। ਇਸ ਲਈ ਗੁਰੂ ਮਹਾਰਾਜ ਨੇ ਉਪਦੇਸ਼ ਦੇ ਕਰਕੇ ਸਮਝਾਇਆ ਕਿ ਜਿਸ ਕਰਤੇ ਦੇ ਤੂੰ ਦਰਸ਼ਨ ਕਰਨੇ ਆ, ਉਹ ਬਹੁਤ ਸ਼ੀਤਲ ਹੈ, ਸ਼ਾਂਤ ਸੁਭਾਅ ਦਾ। ਉਦੋਂ ਦੀ ਨਜ਼ਰ ਦੇ ਵਿੱਚ ਤੂੰ ਨਿਹਾਲ ਹੋ ਜਾਏਗਾ। ਜਦੋਂ ਉਹ ਆਪਣੀ ਮਿਹਰ ਕਰੇ, ਆਪਣੀ ਮਿਹਰ ਦੀ ਨਜ਼ਰ ਕਰੇਗਾ, ਉਹ ਬਹੁਤ ਸੁਜਾਨ ਹੈ, ਉਹ ਤੇਰੇ ਹਿਰਦੇ ਦੀਆਂ ਸਭ ਅਵਸਥਾਵਾਂ ਨੂੰ ਜਾਣਦਾ ਹੈ। ਉਹ ਬਿਨ ਬੋਲਿਆਂ ਤੇਰੇ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ ਹੈ। ਇਸ ਲਈ ਤੂੰ ਉਹਦੇ ਨਾਮ ਦਾ ਅਭਿਆਸ ਇਸ ਤਰ੍ਹਾਂ ਕਰ ਕਿ ਹਰ ਵੇਲੇ ਤੇਰੇ ਮਨ ਵਿੱਚ ਉਹਦੇ ਨਾਮ ਦਾ ਸਿਮਰਨ ਚੱਲਦਾ ਰਹੇ, ਹਰ ਵੇਲੇ ਤੇਰਾ

0: आए चले गए, ये सिस्टम चलता ही रहना है। जिहड़े दुनिया के तख्त ते बैठे है ना, वो आए चले गए, क्योंकि जो आया सो चल सी, सब कोई आई वारी है, कोई सदा नहीं रह सकता। पर जिहड़ा अकाल पुरख परमेश्वर तख्त निवासी है, वो ना आउंदा है ते ना जांदा है, ना वो मरदा है ते ना जमदा है, वो ते जन्म मरण तो रहता है, वो ते सदा सलामत है, वो ते अविनाशी है, कदे भी नाश होने वाला नहीं। अरदास दा पहला अक्षर ही सानू ये गल समझाउंदा है कि तेरी अरदास उदे अगे ना होवे जिहड़ा नाश हो चुका है। कई बार बेनतियां कीतियां, कई थावां ऐसियां बनियां होईयां ने जिथे जाके लोग मत्थे टेकदे आ, पर ये नहीं पता भी ये थां है किहदी आ, ये नहीं पता कौन है इत्थे, किने बनाई है, किहदी थां, कोई पता नहीं। कहिंदे साडे बापू जी मत्था टेकदे सी, असीं भी टेकदे आ। बापू जी नूं पुछिया, उह कहिंदे साडे बापू जी टेकदे सी, असीं टेकदे आ। अगों उहनां नूं पुछिया, पता किसे नूं भी नहीं है। अरदास दा पहला अक्षर ही ऐड़ा ये कहिंदा है कि तू अरदास उहदे अगे करी जिहड़ा कदे नाश नहीं हुंदा, जिहड़ा सदा सलामत हर वेले तेरे नाल, तेरे कोल, तेरे आस पास मौजूद है। तू उहदे अगे अरदास करी, ऐड़ा अक्षर अरदास दा पहला। अविनाशी जीअन को दाता, सिमरत सब मल खोई, गुण निदान भगतन को बरतन बिरला पावे। कोई अविनाशी कदे नाश नहीं हुंदा वो, क्योंकि वो अजूनी है, वो अकाल मूरत है, उदी मूरत काल तो परे है, समय तो। महाराज जी समझाउंदे आ, कहिंदे सतगुरु जी तो मैं सदके तां जाणा, मैनू सतगुरु ने यह सोझी दित्ती सी कि जिदे तू दीदार करने आ, दर्शन करने आ, आए ना जावै मेरा प्रभ अविनाशी। ओ मेरा प्रभु ना आउंदा ना जांदा, ना जमदा ना मरदा, ओ अविनाशी है, आद अनिल अनाद अनाहत, जुग जुग एको वेश। असीं उहदे अगे अरदास करनी है। सुख दाता पै भंजनो, तिस आगे कर अरदास, मेहर करे जिस मेहरवान, तां कारज आवै रास। सतगुरु जी ने उपदेश दे के मैनू परमेश्वर बारे एक ज्ञान दिता है, जिदे नाल मन जीवै प्रभ नाम चतेरे। मन हर वेले उनू चेते करदे रहिंदा है, हर वेले उठदियां बहिंदियां चलदियां फिरदियां हर वेले उनू चेता करदा रहिंदा है, क्योंकि सतगुरु ने मैनू ये सोझी दिती है।
1: तुम मेहरवान दास हम दीना।
0: हे वाहिगुरु जी, तुसी मेहरवान हो और असी तुहाडे दास हाँ। दीना दा अर्थ हुंदा दीन हाँ, निमाणे जाए, गरीबड़े जाए। वाहिगुरु जी, तुसी शाहां दे भी शाहां हो, राजियां दे भी राजे हो। तुम हो सब राजन के राजा, आपे आप गरीब निवाजा। असी तुहाडे दास, तुहाडे सेवक दीन बन के तुहाडे चरणां दे विच जुड़े हाँ, क्योंकि साडे वर्गा दीन कोई नहीं, तुहाडे वर्गा दयालु कोई नहीं है। हम सर दीन दयाल ना तुम सर, इत्थे आपां दीन बन के आए हाँ। दीन मतलब निमाणे बन के आए हाँ। दीन का अर्थ धर्म भी हुंदा है, दीन का अर्थ निमानना ते निमाणा ते गरीबड़ा भी हुंदा है। जदों असी बचन पढ़ते हैं, सूरा सो पहचानी है जो लरै दीन के हेत, उत्थे अर्थ है सच हक मर्यादा दी खातर। इत्थे दीन दा अर्थ है निमाणा गरीबड़ा। हे वाहिगुरु जी, असी दीन हाँ, असी तेरे दास निमाणे हाँ, तुहाडे कोलो सानू माण चाहीदा है। ਉਹ ਮਾਣ ਜਿਹੜਾ ਦੁਨੀਆ ਵੱਲੋਂ ਨਹੀਂ ਮਿਲ ਸਕਦਾ, ਉਹ ਸਤਿਕਾਰ, ਉਹ ਮਾਣ ਜਿਹੜਾ ਦੁਨੀਆ ਵੱਲੋਂ ਨਹੀਂ ਮਿਲ ਸਕਦਾ, ਕਿਉਂਕਿ ਜਦੋਂ ਤੁਹਾਡੇ ਕੋਲੋਂ ਉਹ ਮਾਣ ਸਤਿਕਾਰ ਕਿਸੇ ਗਰੀਬੜੇ ਨੂੰ ਮਿਲੇਗਾ, ਕਿਸੇ ਨਿਮਾਣੇ ਨੂੰ ਮਿਲੇਗਾ, ਤੇ ਉਹਦੇ ਮੁੱਖੋਂ ਇਹ ਬੋਲ ਨਿਕਲਣਗੇ, ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ, ਗੁਸਈਆਂ ਮੇਰਾ ਮਾਥੈ ਛਤਰ ਧਰੇ। ਭਾਈ ਲਾਲੋ ਜੀ ਨੂੰ ਪੁੱਛ ਕੇ ਦੇਖੋ ਕਿਹਦੇ ਤੋਂ ਸੱਦ ਕੇ ਜਾਂਦੇ ਆ, ਕਹਿੰਦੇ ਮੈਂ ਸਤਿਗੁਰੂ ਨਾਨਕ ਜੀ ਤੋਂ ਸੱਦ ਕੇ ਜਾਵਾਂ, ਜਿਸ ਦੇ ਰਾਹੀਂ ਮੈਨੂੰ ਉਸ ਮਿਹਰਬਾਨ ਅਕਾਲ ਪੁਰਖ ਪਰਮੇਸ਼ਵਰ ਨੇ ਆਪਣੇ ਨਾਲ ਜੋੜ ਲਿਆ। ਜੇ ਜੁੜੇ ਨੇ ਤਾਂ ਹੀ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸੱਤ ਵਾਰੀ ਭਾਈ ਲਾਲੋ ਜੀ ਦਾ ਨਾਮ ਆਉਂਦਾ, ਇੱਕ ਵਾਰੀ ਵੀ ਨਹੀਂ ਸੱਤ ਵਾਰੀ ਨਾਮ ਆਉਂਦਾ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸਮਾ ਗਏ। ਕਿਉਂ ਸਮਾਏ? ਕਿਉਂਕਿ ਉਹ ਦੀਨ ਬਣ ਗਏ, ਨਿਮਾਣੇ ਹੋ ਗਏ। ਅਸੀਂ ਇੱਥੇ ਦੀਨ ਬਣ ਕੇ ਆਉਣਾ, ਨਿਮਾਣੇ ਹੋ ਕੇ ਆਉਣਾ। ਬਾਹਰ ਦੀ ਦੁਨੀਆ ਵਿੱਚ ਅਸੀਂ ਭਾਵੇਂ ਕਰੋੜਪਤੀ ਹੋਈਏ, ਲੱਖਪਤੀ ਹੋਈਏ, ਅਰਬਾਂ ਪਤੀ ਹੋਈਏ, ਆਪਾਂ ਦੁਨੀਆ ਦੀ ਨਜ਼ਰ ਵਿੱਚ ਸ਼ਾਹੂਕਾਰ ਹੋਈਏ, ਪਰ ਜਦੋਂ ਅਸੀਂ ਜੋੜੇ ਉਤਾਰ ਕੇ ਹੱਥ ਪੈਰ ਧੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਆਉਣਾ, ਇੱਥੇ ਅਸੀਂ ਭਿਖਾਰੀ ਬਣ ਕੇ ਆਉਣਾ, ਇੱਥੇ ਅਸੀਂ ਦੀਨ ਬਣ ਕੇ ਆਉਣਾ। ਕਿਉਂਕਿ ਅਰਦਾਸ ਤੇ ਤਾਂ ਹੀ ਹੋਏਗੀ ਨਾ, ਜਦੋਂ ਤੁਸੀਂ ਅਰਦਾਸ ਕਰੋਗੇ ਹੇ ਨਿਮਾਣਿਆਂ ਦੇ ਮਾਣ, ਇਹ ਤਾਂ ਹੀ ਕਹੋਗੇ ਜੇ ਨਿਮਾਣੇ ਬਣ ਕੇ ਆਉਂਗੇ। ਜੇ ਨਿਮਾਣੇ ਨਹੀਂ ਹੋਵਾਂਗੇ ਫਿਰ ਅਰਦਾਸ ਕਿਸ ਤਰ੍ਹਾਂ ਕਰਾਂਗੇ ਆਪਾਂ? ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਵਾਹਿਗੁਰੂ ਜੀ ਸਾਡੇ 'ਤੇ ਕਿਰਪਾ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਜੇ ਨਿਆਸਰੇ ਹੋਵਾਂਗੇ ਤਾਂ ਹੀ ਅਰਦਾਸ 'ਚ ਖਲੋਵਾਂਗੇ। ਇਸ ਵਾਸਤੇ ਸਤਿਗੁਰੂ ਜੀ ਨੇ ਮੈਨੂੰ ਇਹ ਦੱਸਿਆ ਹੈ ਕਿ ਤੈਨੂੰ ਦੀਨ ਬਣਨਾ ਪਏਗਾ, ਨਿਮਾਣਾ ਹੋਣਾ ਪਏਗਾ, ਤੈਨੂੰ ਸੇਵਕ ਬਣਨਾ ਪਏਗਾ, ਤੈਨੂੰ ਦਾਸ ਬਣਨਾ ਪਏਗਾ, ਤੈਨੂੰ ਗੋਲਾ ਬਣਨਾ ਪਏਗਾ। ਗੁਰੂ ਦੇ ਬਚਨਾਂ ਰਾਹੀਂ ਜਿਨ੍ਹਾਂ ਨੂੰ ਸਮਝ ਆ ਗਈ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ, ਸੁਭਾਗਾ ਗੁਰ ਕੀ ਬਚਨੀ, ਹਾਟ ਬਕਾਨਾ ਜਿੱਤ ਲਾਇਆ ਤਿੱਤ ਲਾਗਾ। ਮੈਂ ਗੁਰੂ ਦੇ ਬਚਨਾਂ ਨੂੰ ਮੰਨ ਕੇ ਤੇ ਵਿਕ ਗਿਆ ਮਾਲਕ ਦੇ ਦਰ ਤੇ। ਹੇ ਵਾਹਿਗੁਰੂ, ਹੁਣ ਮੈਂ ਤੇਰੇ ਦਰ ਦਾ ਸੇਵਕ ਹਾਂ, ਜਿਸ ਪਾਸੇ ਤੋਰਨਾ ਤੋਰ ਦੇ, ਜਿਵੇਂ ਰੱਖਣਾ ਰੱਖ ਲੈ। ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ, ਉਹ ਸਾਰੇ ਜੀਆਂ ਨੂੰ ਦਾਨ ਦੇ ਰਿਹਾ ਹੈ। ਫਿਰ ਬੰਦਿਆਂ ਤੂੰ ਕਿਉਂ ਡੋਲਦੈ? ਕਿਉਂਕਿ ਤੂੰ ਹਜੇ ਉਹਦੇ ਨਾਲ ਜੁੜਿਆ ਨਹੀਂ, ਤੈਨੂੰ ਹਜੇ ਸਤਿਗੁਰੂ ਦਾ ਮੰਤਰ ਮਿਲਿਆ ਨਹੀਂ, ਉਪਦੇਸ਼। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਦ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ। ਤੂੰ ਕਿਉਂ ਡੋਲਦੈ? ਉਹ ਮਿਹਰਬਾਨ ਤੇਰੇ 'ਤੇ ਵੀ ਜ਼ਰੂਰ ਮਿਹਰ ਕਰੇਗਾ, ਪਰ ਉਹਦੇ ਨਾਲ ਜੁੜ ਕੇ ਤਾਂ ਵੇਖ, ਤੂੰ ਉਹਦੇ ਨਾਮ ਨੂੰ ਚੇਤੇ ਤਾਂ ਕਰ, ਉਹਦਾ ਸਿਮਰਨ ਤਾਂ ਕਰ, ਉਹਨੂੰ ਯਾਦ ਤਾਂ ਕਰ ਆਪਣੇ ਅੰਦਰ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਤੁਮ ਮਿਹਰਬਾਨ ਦਾਸ ਹਮ ਦੀਨਾ। ਹੇ ਵਾਹਿਗੁਰੂ ਜੀ, ਤੁਸੀਂ ਇਹ ਸਤਿਗੁਰੂ ਨੇ ਉਪਦੇਸ਼ ਦੇ ਕਰਕੇ ਮੈਨੂੰ ਇਸ ਅਵਸਥਾ 'ਤੇ ਲਿਆਂਦਾ ਜਿੱਥੇ ਤੁਮ ਮਿਹਰਬਾਨ ਦਾਸ ਹਮ ਦੀਨਾ। ਅਸੀਂ ਤੇਰੇ ਦੀਨ ਨਿਮਾਣੇ ਜਿਹੇ ਸੇਵਕ ਹਾਂ, ਦਾਸ ਹਾਂ, ਅਤੇ ਤੁਸੀਂ ਮਿਹਰ ਦੇ ਘਰ ਵਿੱਚ ਰਹਿਣ ਵਾਲੇ ਹੋ, ਸਾਡੇ 'ਤੇ ਮਿਹਰ ਕਰ ਦੇਵੋ।
1: ਨਾਨਕ ਸਾਹਿਬ ਭਰਪੁਰ ਲੀਨਾ।
0: ਨਾਨਕ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਜਿਹੜਾ ਸੱਚਾ ਸਾਹਿਬ ਹੈ, ਜਿਹੜਾ ਸੱਚਾ ਪ੍ਰੀਤਮ ਹੈ। ਕਿਉਂਕਿ ਦੁਨੀਆਂ ਦੇ ਵਿੱਚ ਅਸੀਂ ਜਿੰਨੇ ਮਰਜ਼ੀ ਦਾਅਵੇ ਕਰੀ ਚੱਲੀਏ, ਪਰ ਸੱਚ ਇਹੀ ਹੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ, ਕੋ ਕਾਹੂ ਕੋ ਨਾਹੀਂ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ ਬਿਪਤ ਪਰੀ, ਸਭ ਹੀ ਸੰਗ ਛੱਡਤ ਕੋ ਨ ਆਵਤ ਨਿਰੈ। ਪਰ ਉਹ ਪ੍ਰੀਤਮ, ਉਹ ਪਿਆਰਾ ਕਦੇ ਵੀ ਸਾਥ ਨਹੀਂ ਛੱਡਦਾ। ਅਸੀਂ ਉਹਦਾ ਸਾਥ ਛੱਡ ਸਕਦੇ ਹਾਂ, ਉਹ ਨਹੀਂ ਛੱਡ ਸਕਦਾ। ਜਿਵੇਂ ਕਈ ਵਾਰੀ ਜ਼ਿਕਰ ਕੀਤਾ ਕਿ ਮਾਂ ਬਾਪ ਬੱਚਿਆਂ ਨੂੰ ਨਹੀਂ ਛੱਡ ਸਕਦੇ, ਬੱਚੇ ਮਾਂ ਬਾਪ ਛੱਡ ਸਕਦੇ ਆ। ਜਿਹੜੇ ਬੱਚਿਆਂ ਨੇ ਮਾਂ ਬਾਪ ਛੱਡ ਦਿੱਤੇ ਆ ਨਾ, ਅਤੇ ਮਾਂ ਬਾਪ ਨੂੰ ਜਾ ਕੇ ਪੁੱਛੋ ਤੁਸੀਂ ਬੱਚਿਆਂ ਨੂੰ ਛੱਡਤਾ? ਕਹਿੰਦੇ ਨਹੀਂ, ਅਸੀਂ ਤਾਂ ਹਰ ਵੇਲੇ ਉਹਨਾਂ ਨੂੰ ਯਾਦ ਕਰਦੇ ਹਾਂ, ਅਸੀਂ ਤਾਂ ਹਰ ਵੇਲੇ ਜਿੱਥੇ ਵੀ ਹਾਂ ਅਸੀਂ ਹਰ ਵੇਲੇ ਉਹਨਾਂ ਦਾ ਸੁੱਖ ਮੰਗਦੇ ਹਾਂ, ਅਸੀਂ ਨਹੀਂ ਉਹਨਾਂ ਨੂੰ ਛੱਡ ਉਹ ਛੱਡ ਦਿੰਦੇ। ਅਸੀਂ ਪਰਮਾਤਮਾ ਨੂੰ ਭੁਲਾ ਸਕਦੇ ਹਾਂ, ਉਹਨੇ ਨਹੀਂ ਸਾਨੂੰ ਭੁਲਾਇਆ। ਅਸੀਂ ਵਿਸਾਰ ਸਕਦੇ ਹਾਂ, ਉਹਨੇ ਨਹੀਂ ਸਾਨੂੰ ਵਿਸਾਰਿਆ, ਅਤੇ ਜਿਹਨੇ ਵਿਸਾਰਿਆ ਉਹਨੂੰ ਚੇਤੇ ਕਰਨ ਦੀ ਲੋੜ ਹੈ, ਜਿਹਨੇ ਭੁਲਾਇਆ ਉਹਨੂੰ ਯਾਦ ਕਰਨ ਦੀ ਲੋੜ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਆਉਦ ਵਿਹਾਤ ਹੈ ਫੂਟੇ ਘੱਟ ਜਿਉਂ ਪਾਨੀ। ਸਮਾਂ ਹੈ ਉਹਨੂੰ ਚੇਤੇ ਕਰ ਲਓ, ਉਹਨੂੰ ਯਾਦ ਕਰ ਲਓ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਨਾਨਕ ਗੁਰੂ ਅਰਜਨ ਦੇ ਪਾਤਸ਼ਾਹ ਜੀ, ਸਾਹਿਬ ਉਹ ਜਿਹੜਾ ਸੱਚਾ ਸਾਹਿਬ ਹੈ ਪਰਮੇਸ਼ਵਰ ਹਰੀ ਭਰਪੁਰ ਲੀਣਾ, ਉਹ ਸਾਰਿਆਂ ਵਿੱਚ ਲੀਨ ਹੈ, ਸਾਰਿਆਂ 'ਚ, ਇਹ ਨਹੀਂ ਕਿਸੇ 'ਚ ਥੋੜ੍ਹਾ ਅਤੇ ਕਿਸੇ 'ਚ ਬਹੁਤਾ, ਇੱਕ ਸਾਰ ਸਾਰਿਆਂ ਦੇ ਵਿੱਚ ਉਹ ਵਰਤ ਰਿਹਾ ਹੈ। ਬਸ ਉਹਦੇ ਦੀਦਾਰ ਕਰਨੇ ਆ ਆਪਾਂ, ਉਹਦੇ ਦਰਸ਼ਨ, ਉਹਨੂੰ ਮਹਿਸੂਸ ਕਰਨਾ ਕਿ ਉਹ ਮੇਰੇ ਅੰਦਰ ਹੈ, ਉਹਦਾ ਅਹਿਸਾਸ ਹੋਣਾ ਚਾਹੀਦਾ ਕਿ ਉਹ ਮੇਰੇ ਅੰਦਰ ਹੈ। ਅਸੀਂ ਉਹਦਾ ਅਹਿਸਾਸ ਕਰਨਾ ਭੁੱਲ ਗਏ, ਉਹਨੂੰ ਮਹਿਸੂਸ ਕਰਨਾ ਭੁੱਲ ਗਏ ਹਾਂ। ਕਿਉਂ ਭੁੱਲ ਗਏ? ਕਿਉਂਕਿ ਤ੍ਰੈ ਗੁਣੀ ਮਾਇਆ ਨੇ ਐਸਾ ਵਰਤਾਰਾ ਵਰਤਾ ਦਿੱਤਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਹੁਣ ਗੁਰੂ ਸਤਿਗੁਰੂ ਨੇ ਕੀ ਕੀਤਾ? ਸਾਨੂੰ ਸ਼ਬਦ ਦੇ ਕੇ ਸਾਡੀ ਲਿਵ ਜੋੜ ਦਿੱਤੀ। ਸਤਿਗੁਰੂ ਜੀ ਨੇ ਬਾਣੀ ਦੇ ਕੇ, ਸ਼ਬਦ ਦੇ ਕੇ ਆਖਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੂੰ ਸੁਰਤ ਨੂੰ ਸ਼ਬਦ ਨਾਲ ਜੋੜ, ਤੇਰੇ ਮਨ ਦੀ ਮੱਲ ਵੀ ਉਤਰ ਜਾਏਗੀ, ਤੇਰੇ ਮਤ ਵਿੱਚੋਂ ਵੀ ਪਾਪ ਦੀ ਮੱਲ ਉਤਰ ਜਾਏਗੀ, ਤੇਰੀ ਲਿਵ ਜਦੋਂ ਲੱਗੇਗੀ ਫਿਰ ਉਹ ਘੜੀ, ਉਹ ਪਲ, ਉਹ ਸਮਾਂ ਤੇਰੇ ਲਈ ਮੁਬਾਰਕ ਹੋ ਜਾਏਗਾ ਜਦੋਂ ਤੂੰ ਉਸ ਪਿਆਰੇ ਦਾ ਦਰਸ਼ਨ ਕਰੇਗਾ। ਬਾਹਰੋਂ ਨਹੀਂ, ਅੰਦਰੋਂ ਹੀ ਉਹਦਾ ਦੀਦਾਰ ਹੋਏਗਾ, ਅੰਦਰ ਹੀ ਉਹਦਾ ਦਰਸ਼ਨ ਹੋ ਜਾਏਗਾ। ਅੱਖਾਂ ਮੀਟਾਂਗੇ ਉਹਦਾ ਦੀਦਾਰ, ਅੱਖਾਂ ਖੋਲਾਂਗੇ, ਜੈ ਜੈ ਪੇਖੋ ਤੈਂ ਹਜੂਰ ਦੂਰ ਕਤੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਅਸੀਂ ਗੁਰੂ ਮਹਾਰਾਜ ਦੇ ਦਰ 'ਤੇ ਇਸ ਲਈ ਆਏ ਹਾਂ, ਸ਼ਬਦ ਅਭਿਆਸ ਇਸ ਲਈ ਕਰਨਾ ਤਾਂ ਕਿ ਉਹ ਸਾਡੇ ਮਨ ਤੋਂ ਕਦੇ ਵੀ ਨਾ ਵਿਸਰੇ। ਬਸ ਸ਼ਬਦ ਦਾ ਅਭਿਆਸ ਸਾਡੇ ਅੰਦਰ ਹਰ ਵੇਲੇ ਮਨ ਦੇ ਤਲ 'ਤੇ ਚੱਲਦਾ ਰਹੇ। ਇੱਕ ਦਿਨ ਭਾਂਡਾ ਸਾਫ਼ ਹੋ ਗਿਆ ਨਾ, ਜਦੋਂ ਅੰਦਰੋਂ ਬਿਲਕੁਲ ਵਾਸ਼ ਹੋ ਗਿਆ, ਜਦੋਂ ਅੰਦਰ ਦੀ ਗੰਦਗੀ ਨਿਕਲ ਗਈ, ਉਸ ਦਿਨ ਉਸ ਪਿਆਰੇ ਦਾ ਦੀਦਾਰ ਦਰਸ਼ਨ ਜਿਹੜਾ ਹੋ ਜਾਏਗਾ। ਅਤੇ ਜਿਸ ਦਿਨ ਜਿਹਨੂੰ ਜਿਹਨੂੰ ਦਰਸ਼ਨ ਹੋਇਆ ਉਹ ਫਿਰ ਧਿਆਨ ਦੇ ਵਿੱਚ ਰੱਖਿਓ, ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਅਸੀਂ ਬਲਿਹਾਰੇ ਸਤਿਗੁਰੂ ਦੇ ਚਰਨਾਂ ਤੋਂ ਜਾਣਾ ਹੈ। ਅਰਦਾਸ ਕਰੋ, ਗੁਰੂ ਮਹਾਰਾਜ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਦਾ ਹੱਥ ਰੱਖੋ ਅਤੇ ਸ਼ਬਦ ਦੀ ਦਾਤ, ਨਾਮ ਦੀ ਦਾਤ ਦੇਵੋ, ਤਾਂ ਕਿ ਅਸੀਂ ਦਿਨ ਰਾਤ ਸ਼ਬਦ ਵਿੱਚੋਂ ਪਿਆਰੇ ਦੇ ਗੁਣ ਗਾਉਂਦੇ ਗਾਉਂਦੇ ਇੱਕ ਦਿਨ ਉਹਦਾ ਦੀਦਾਰ ਕਰਕੇ ਉਹਦੇ ਵਿੱਚ ਆਤਮਕ ਤਲ 'ਤੇ ਸਦਾ ਲਈ ਸਮਾ ਸਕੀਏ, ਉਹਦੀਆਂ ਖੁਸ਼ੀਆਂ, ਉਹਦਾ ਸੁੱਖ, ਉਹਦਾ ਆਨੰਦ ਮਾਣ ਸਕੀਏ।

ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਧਾਰਨੀ ਬਣਾਉਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇ ਕੇ ਨਿਵਾਜਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਜ ਦੇ ਇਸ ਪਾਵਨ ਸ਼ਬਦ ਵਿੱਚੋਂ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ

0: ਵਾਹਿ ਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਵਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਜੀ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ।

ਰਹਿ ਕਰਤਾ ਤੇਰੇ ਸਭ ਕਿਛੁ ਹੈ ਦੇਹੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਵਾਈ ਵਸਿਆ ਜਿਨ ਐਸਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਇਸ ਦੀਆਂ ਏ ਵਡਿਆਈਆਂ ਕਹਿ ਹੈ ਨਾਨਕ ਸੁਣੋ ਸੰਤੋ ਸਤਿਗੁਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਨ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਕਰ ਧਾਰੀ ਆ ਪੰਜ ਦੂਤ ਤਦ ਵਸ ਕੀਤੇ ਕਾਲ ਕੁੰਟ ਕੁਮਾਰੇ ਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋ ਆ ਚਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਿਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਵਰਮ ਪ੍ਰਪਾਇਆ ਉਤਰ ਸਗਲ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ ਪੂਰੇ ਗੁਰ ਤੇ ਜਾਨੀ ਸੁਣਤੇ ਪੁਨੀਤ ਕਹਿਤੇ ਪਵਿੱਤਰ।

ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸਮਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵੇ ਧਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ। ਤੇ ਨਾਮ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਦਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸੇ ਅਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਈਤ ਸ੍ਰੀ ਸਾਹਿਬ ਜੀ ਸਾਹਿਬ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ।

ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਕ ਕੇ ਹਾਜ਼ਰ ਦਾ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਮ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਵਾਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਖੁਆਰ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹੇ ਗੁਰੂ ਸਾਹਿਬ ਜੀ, ਵਾਹੋ ਪ੍ਰਗਟ ਮਰਦ ਅਗਮ ਡਾ

हाथ दे रखे अपने को सांस सांस प्रतपाले।

साथ दे रखे अपने को सासु सासु प्रतपाले।

अचरज देख बड़ाई हर सिमर सिमर आनंद कर नानक प्रभ पूरन पैजो रखाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸਿੱਖਾਂ ਮਰਨੀ ਵਾ ਮਤ ਉੱਚੇ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ

ਭੁੱਲ ਚੁੱਕ ਮਾਫ਼ ਕਰਨੀ। ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਪ੍ਰਵਾਦਾ ਘਾਟਾ ਭੁਲਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਮੰਗਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ

ਤਰਿਆ ਜਨ ਨਾਨਕ ਬਲ ਬਲ ਸਦ ਬਲ ਜਈਏ ਤੇਰਾ ਅੰਤ ਨਾ ਪਰਵਰਿਆ ਰਾਗਿਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰ ਸਭ ਤੇ ਆਵੇ ਸਭ ਤੇ ਆਵਹੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਦਿਆ ਬਹੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਦਿਆਂ ਵਹੇ ਹਰਦਿਆਂ ਵਹੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਬਏ ਜੈਨਾ ਹਰ ਧਿਆਇਆ ਜੀ ਤੇਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜੈਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨੇਕੀ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ

ਕਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨਾਉ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਿਆ ਵਿਛੋੜਿਆ ਆ ਮਿਲਾਇਆ ਤੂੰ ਦਰੀਆ ਸਭ ਤੁਝੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇ ਵਿਜੋਗ ਮਿਲ ਵਿਛੜਿਆ ਸੰਜੋਗੀ ਮੇ ਜਿਸ ਨਾਉ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

तन मन थीवे हरे वाहे गुरु जी का खालसा।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ ਤੋ ਦੇਗ ਤੇਗ ਫਤਿਹ।

ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰਿਆਈ ਹੋਈ ਸੰਗਤ ਦੀ ਹਾਜ ਦੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ

ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਿਰਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੋ ਚਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨਿਹੋ ਭਿੱਜੋ ਸਿਜੋ ਕੰਬਲੀ ਅੱਲਾ ਵਰਸੇ ਮੇਹੋ ਜਾਏ ਮਿਲਾਂ ਤਿੰਨ ਸੱਜਣਾ ਟੁੱਟੋ ਨਾਹੀ ਨਿਹੋ। ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾਂਦ ਦਰਵੇ ਸਾਨੂੰ ਲੋੜੀ ਐ ਰੁੱਖਾਂ ਦੀ ਜੀ ਰਾਂਦ। ਫਰੀਦਾ ਕਾਲੇ ਮਿੰਡੇ ਕੱਪੜੇ ਕਾਲਾ ਮਿੰਡਾ ਵੇਸ ਗੁਣੀ ਭਰਿਆ ਮੈਂ ਫੇਰਾ ਲੋਕ ਹੈ ਦਰਵੇਸ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੇ ਗਰੀਬਾਨ ਮੈਂ ਸਿਰਨੀਵਾ ਕਰ ਦੇਖ। ਸੋ ਕਹੋ ਟਲ ਗੁਰ ਸੇਵੀਐ ਅਹਿਨੇ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸੱਸ ਸੱਸ ਪ੍ਰਤ ਪਾਲੇ। ਔਖੀ ਘੜੀ ਨਾ ਦੇਖਣ ਦੇਈ

ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿ
0: ਵਾਹਿ

ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅੱਖ

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ ਏਕ ਉਤਮ ਪੰਥ ਸੁਣਿਓ ਗੁਰ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬ ਅੰਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਲਿਆਣ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਵਜੰਤ ਭੇਰੀ ਰਹਾਉ ਸਹਿਸਤਾ ਵਨੈਨ ਨਾਨ ਨੈਨ ਹੈ ਤੋਇ ਕਉ ਸਹਿਸ ਮੂਰਤ ਨਨਾ ਏਕ ਤੋਏ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਮਿਨ ਸਹਿਸ ਤਵ ਗਾਂਧੇਵ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੈ ਸੋ ਆਰਤੀ ਹੋਇ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨ ਸਾਰੇ ਕੋਇ ਜਾਂਦੇ ਤ੍ਰਿਣਾਇ ਵਾਸਾ ਰਾ ਗੌੜੀ ਪੂਰਵੀ ਮਾਲਾ ਚੌਥਾ ਕਾਮ ਕ੍ਰੋਧ ਨਗਰ ਮੋਹ ਭਰਿਆ ਮਲ ਸਾਧੂ ਖੰਡਰ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾਏ ਕਰ ਡੰਡਾਉਤ ਪੁਨ ਵੱਡਾਏ

0: ਪੰਜਵਾਂ
1: ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਖਾਟ ਚਲੋ ਅਰਲਾ ਆ ਗਏ ਬਸਨ ਸੁਹੇਲਾ ਓਦ ਘਟੈ ਦਿਨ ਸਰੇ ਨਾਰੇ ਮਨ ਗੁਰ ਮਲਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਰਸ ਕਾਤਕ ਤਤ ਨ ਜਾਨੀ ਜਾ ਕੋ ਆਏ ਸੋਈ ਬਿਆਜੁ ਵਰ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

जाको मुन ध्यान तरे फिरत सगल जुग कभू को पावे।

ਧਿਆਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਥਪਿਓ ਥਿਰ ਸੱਚ।

अपन सरस कियो ना जगत कोई, अपन आप ही उपायो सुर नर अस।

अवतार पयो कल्पिंतर जस जगतर पर छायो श्री गुरु रामदास जय।

ਜੇ ਸਤਿਗੁਰੂ ਸਿਮਰੰਤ ਨੈਣ ਕੇ ਤਿਮ ਮਟੇ ਖਿਨ, ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਦ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰੂ ਲਗ ਪ੍ਰਭ ਪਾਈਐ ਸੋ ਸਤਿਗੁਰੂ ਸਿਮਰੋ ਨਰੋ, ਜਿਨ ਸ਼ਬਦ ਕਮਾਏ

ਜਿਆਰੋ ਦੁੱਖ ਦਰਿੱਦਰ ਅੰਧਿਆਰ ਕੋ ਨਾਥ ਕਵ ਕੀਰਤ ਜੋ ਸੰਤ ਚਰਨ ਮੁੱਢ ਲਾਗੇ ਤਿਨ ਕਾਮ ਕਰੋ ਜਮ ਕੋ ਨੀਤਰਾਤ ਜਿਵ ਅੰਗਤ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ ਜਿਨ ਸਤਿਗੁਰੂ ਸੇ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਈ ਮੋ ਮਾਨੇ ਤੁਮ ਲਿਆਗਰ ਪਗੜ ਸੁਭਾਸ ਧੂਪ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜੇ ਭਿਖਤ ਅਤ ਹੋਏ ਰਸ ਮਨ ਸੋਈ ਸੰਸਾਰ।

ਸਵਨਾਦਾਵੇਸ਼ਾਹੁ ਜਿਸ ਪਾਸ ਬੈਠਿਆਂ ਸੋਹੀਐ ਸਵਨਾਦਾਵੇਸ਼ਾਹੁ।

निराद एकंकार साचा नित दे चढ़े स्वाया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਧਨਾਸਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੰਤ ਰੂਪ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 687 ਅਤੇ 688 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਪਾਏ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿਚਾਰ ਗਵਾਇਆ ਜਿਨ ਸੱਚੋ ਸੱਚ ਬਜਾਇਆ।